ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸੱਚਖੰਡ ਦਰਬਾਰ ਦੀਆਂ ਹਜ਼ਰਿਆ ਵਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਲੋ ਬੇਨਤੀ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁਖ ਜਾਨੇ ਭਰਪੂਰ ਕਰਨਾ।

ਸਰਦਾਰ ਗੁਰਿੰਦਰ ਸਿੰਘ ਜੀ ਲੰਗਰਾ ਲਈ 500 ਰੁਪਏ ਆਦਰ ਕਰਦੇ। ਪਾਤਸ਼ਾਹ ਕਿਰਪਾ ਕਰਨੀ, ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਅੰਮ੍ਰਿਤ ਵੇਲੇ ਦੇ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਜਸ਼ਨਪ੍ਰੀਤ ਸਿੰਘ ਰਣਦੀਪ ਕੌਰ ਜੀ 500 ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ।

ਆਦਰ ਕਰਦੇ, ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ, ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਬਖਸ਼ਣੀ, ਅੰਗ ਸੰਗ ਸਾਇਓ ਨਾ ਬੇਅੰਤ ਸੰਗਤਾ।

ਪੌੜੀ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਨ ਕਰਤਬਾ ਜੀਏ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਵਸ ਤੇਰਾ ਘਰ ਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਣ ਮਹੰਤਾ ਤੇ ਜੇ ਪਲਾਇਆ ਪਜਰ ਸਰਬ ਕਲਾ ਭਰਪੂਰ ਦਿਸੈ ਜਤ ਕਰ।

ਜਾਗਰਾ ਦੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬ ਦਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਫੰਡ ਪਿਆਰਿਓ ਚਾਲੀ ਮੁਕਤੇ ਸਰਬਾਤਰ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਾਹਿਬ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ।

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਹਿਣ ਜੁਗਤ ਤਖਤ ਸੱਚ ਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ।

0: ਬੰਦੇ ਚੜ੍ਹਦੀ ਕਲਾ ਰੱਖੋ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਇੱਕ ਓਅੰਕਾਰ ਸਤਨਾਮ।

ਗੁਰਬਾਣੀ ਕਹੈ ਬਚਨ ਮਨ ਸੇਵਕ ਜਨ ਪਰ ਤਖ ਗੁਰੂ ਲਖ ਸਰਾਨੀ ਸੁਮਾਰ ਗਲ ਜੋ ਨਾਨਕ ਦਾਸ ਦਿਲ ਨਾ

ਪਤਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ ਜੋਤੀ ਸਰੂਪ ਅਖੰਡ ਜੋਤ ਸ਼ਬਦ ਅਵਤਾਰ ਵਾਲੀਏ ਕੁਲਿਆਲਮ ਨੂਰੇ ਕਾਇਨਾਤ ਗੁਰਤਾ ਗੱਦੀ ਤੇ ਸੁਭਾਇਮਾਨ ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਆਤਮਿਕ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਕ ਮੁਕੱਦਸ ਚਰਣਾ ਵਿਖੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਤੋਂ ਚੱਲ ਰਹੇ ਅੰਮ੍ਰਿਤਮਈ ਗੁਰਬਾਣੀ ਦੇ ਪ੍ਰਵਾਹ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਆਪਣੇ ਮਨਾਂ ਨੂੰ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼

0: ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜੋ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ, ਇਹਨਾਂ ਤੋਂ ਸਾਡਾ ਮਨ ਛੁਟਕਾਰਾ ਨਹੀਂ ਪਾਉਂਦਾ। ਮਹਾਰਾਜ, ਐਸੇ ਬਲੀ ਨੇ ਸਾਨੂੰ ਕਾਬੂ ਕਰਕੇ ਰੱਖਦੇ ਨੇ, ਛੱਡਦੇ ਹੀ ਨਹੀਂ। ਕਿਰਪਾਲਤਾ ਕਰਕੇ ਦੱਸੋ, ਇਹਨਾਂ ਪੰਜਾਂ ਵਿਕਾਰਾਂ ਤੋਂ ਸਾਡੀ ਬੰਦ ਖਲਾਸੀ ਕਿਵੇਂ ਹੋਵੇ? ਤਾਂ ਸਤਿਗੁਰ ਦੇਵ ਪਿਤਾ ਜੀ ਕਿਰਪਾਲਤਾ ਕਰਕੇ ਪਾਵਨ ਅੰਮ੍ਰਿਤਮਈ ਉਪਦੇਸ਼ ਦੁਆਰਾ ਬੰਧਨਾਂ ਤੋਂ ਮੁਕਤ ਹੋਣੇ ਦੀ, ਵਿਕਾਰਾਂ ਤੋਂ ਬੰਦ ਖਲਾਸੀ ਪਾਉਣੇ ਦੀ ਯੁਕਤੀ ਦੱਸ ਰਹੇ ਹਨ ਜੀਓ।
1: ਗੁਣ ਲਾਲ ਗਾਵੋ ਗੁਰ ਦੇਖੇ।
0: ਸਤਿਗੁਰੂ ਜੀ ਬਚਨ ਕਰਦੇ ਨੇ, ਗੁਰ ਦੇਖੇ, ਸਤਿਗੁਰਾਂ ਦੇ ਦਰਸ਼ਨ ਕਰਕੇ ਨਾ, ਸਤਿਗੁਰਾਂ ਦੀ ਪਾਵਨ ਉਪਦੇਸ਼ ਦੁਆਰਾ ਗੁਣ ਲਾਲ ਗਾਵੋ। ਲਾਲ ਜੋ ਪਿਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਤੇ ਇਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਸਦਾ ਆਪਣੀ ਰਸਨਾ ਦੇ ਨਾਲ ਆਪਣੇ ਮੁਖ ਦੁਆਰਾ ਗਾਇਨ ਕਰਦੇ ਰਹੋ, ਗਾਉਂਦੇ ਰਹੋ।
1: ਇੱਕ ਛੂਟਾ
0: ਜਿਸ ਕਿਸੇ ਨੇ ਵੀ ਇਸ ਪ੍ਰਕਾਰ ਗੁਰਦਰਸ਼ਨਾਂ ਦੁਆਰਾ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਵਾਹਿਗੁਰੂ ਜੀ ਦੇ ਗੁਣ ਗਾਏ ਨੇ ਨਾ, ਉਹ ਇੱਕ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਉਹ ਗੁਰਮੁਖ ਪ੍ਰਾਣੀ ਪੰਜਾਂ ਵਿਕਾਰਾਂ ਤੋਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਛੁੱਟ ਗਿਆ ਹੈ।
1: ਸਾਧ ਸੰਗ ਪਗ ਰਾਓ।
0: ਮਹਾਰਾਜ, ਜੋ ਆਪ ਜੀ ਨੇ ਬਚਨ ਕੀਤਾ ਹੈ ਵਾਹਿਗੁਰੂ ਜੀ ਦਾ ਜਸ ਕਰਨੇ ਦਾ, ਮਹਾਰਾਜ ਵਾਹਿਗੁਰੂ ਜੀ ਦੇ ਜਸ ਦੇ ਅੰਦਰ, ਬੰਦਗੀ ਦੇ ਅੰਦਰ, ਸਿਮਰਨ ਦੇ ਅੰਦਰ ਮਨ ਨਹੀਂ ਲੱਗਦਾ, ਮਨ ਨੂੰ ਕਿਵੇਂ ਟਿਕਾਈਏ? ਤੇ ਹਜ਼ੂਰ ਫਰਮਾਉਂਦੇ ਨੇ, ਜੋ ਸਾਧ ਸੰਗ ਪਗ ਰਾਓ। ਭਾਈ, ਜਦੋਂ ਕੋਈ ਪ੍ਰਾਣੀ ਸਾਧੂ ਜਨਾਂ ਦੀ ਸੰਗਤ ਦੇ ਪਗ ਚਰਨਾਂ ਦੇ ਵਿੱਚ ਰੋ ਪੈਣਾ ਕਰਦਾ ਹੈ, ਰੋ ਚਰਨ ਧੂੜ ਪ੍ਰਾਪਤ ਕਰਦਾ ਹੈ, ਤਾਂ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਸਤੇ ਮਨ ਪ੍ਰਾਪਤ ਹੁੰਦਾ ਹੈ। ਜੋ ਸਾਧ ਸੰਗ ਪਗ ਰਾਓ, ਦੂਸਰਾ ਪਾਠ ਕੇਵਲ ਤਾਂ ਕੇਵਲ ਅਰਥ ਵਾਸਤੇ, ਪਗ ਰਾਓ ਅਰਥ ਬਣੇਗਾ ਪਕੜਾਓ। ਜੇਕਰ ਸਾਧੂ ਜਨਾਂ ਦੇ, ਸੰਤ ਜਨਾਂ ਦੇ ਚਰਨ ਪਕੜ ਲਓ, ਫਿਰ ਇੱਕ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਪੰਜ ਵਿਕਾਰਾਂ ਤੋਂ ਪਿੱਛਾ ਛੁੱਟ ਜਾਵੇਗਾ, ਉਹਨਾਂ ਦੀ ਪਕੜ ਚੋਂ ਛੁੱਟ ਜਾਓਗੇ। ਪਰ ਸਾਧ ਸੰਗਤ ਜੀ, ਜਿਹੜਾ ਮੁੱਖ ਪਾਠ ਹੈ, ਪਗ ਰਾਓ ਹੀ ਕਰਨਾ ਹੈ। ਹਜ਼ੂਰ ਬਚਨ ਕਰਦੇ ਨੇ, ਭਾਈ ਸਾਧੂ ਜਨਾਂ ਦੇ ਚਰਨਾਂ ਨੂੰ ਪਕੜਨਾ ਕਰੋ, ਜੋ ਸੰਤ ਜਪਾਵੈ ਨਾਮ, ਜਿਹਨਾਂ ਨੂੰ ਸਵਾਸ ਗ੍ਰਾਸ ਆਪ ਕਦੇ ਨਹੀਂ ਭੁੱਲਦਾ, ਦੂਜਿਆਂ ਨੂੰ ਜਪਾਉਂਦੇ ਨੇ, ਉਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਇੱਕ ਵਾਹਿਗੁਰੂ ਜੀ ਦੀ ਬੰਦਗੀ ਕਰੋਗੇ ਤੇ ਪੰਚਾਂ ਤੋਂ ਸੰਗ ਛੁੱਟ ਜਾਵੇਗਾ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਕੱਛ ਸੰਗ ਨਾ ਜਾਏ।
0: ਮਹਾਰਾਜ, ਸਾਡਾ ਜਿਹੜਾ ਮਨ ਕੇਵਲ ਤਾਂ ਕੇਵਲ ਪੰਜ ਵਿਕਾਰਾਂ 'ਚ ਹੀ ਨਹੀਂ, ਸੰਸਾਰ ਦੇ ਹੋਰ ਪਦਾਰਥਾਂ 'ਚ ਵੀ ਬੜਾ ਲੱਗ ਰਿਹਾ ਹੈ। ਘਰ ਦੇ ਅੰਦਰ, ਪਰਿਵਾਰ ਦੇ ਅੰਦਰ, ਸੰਬੰਧੀਆਂ ਦੇ ਅੰਦਰ, ਧਨ ਦੌਲਤ ਦੇ ਅੰਦਰ, ਇਹਨਾਂ ਚੁਬਾਰਿਆਂ ਦੇ ਅੰਦਰ, ਹਵੇਲੀਆਂ ਦੇ ਅੰਦਰ, ਮਹਿਲਾਂ ਦੇ ਅੰਦਰ, ਮਿਲਖਾਂ ਜਗੀਰਾਂ ਦੇ ਅੰਦਰ, ਮਹਾਰਾਜ ਘੋੜਿਆਂ ਹਾਥੀਆਂ ਦੇ ਅੰਦਰ, ਜੋ ਕੁਛ ਵੀ ਨਜ਼ਰ ਆਉਂਦਾ ਨਾ, ਸਭ ਕੁਛ ਵਸਤੂਆਂ ਨੇ ਸਾਡੇ ਮਨ ਨੂੰ ਮੋਹਿਆ ਹੋਇਆ ਹੈ। ਤਾਂ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਭਾਈ ਜੋ ਕੁਛ ਵੀ ਨਜ਼ਰ ਆਉਣ ਵਾਲਾ ਹੈ, ਦ੍ਰਿਸ਼ਟਾ ਹੋ, ਜੋ ਦ੍ਰਿਸ਼ਟਮਾਨ ਹੈ, ਜੋ ਨਜ਼ਰੀ ਆਉਂਦਾ ਹੈ, ਇਸ ਸਾਰੀ ਵਿਭੂਤੀ ਦੇ ਵਿੱਚੋਂ ਕਛ ਸੰਗ ਨਾ ਜਾਏ, ਕਛ ਥੋੜਾ ਜਿਹਾ ਪਦਾਰਥ ਵੀ ਅੰਤਕਾਲ ਨਾਲ ਨਹੀਂ ਜਾਵੇਗਾ। ਜਿਹੜੇ ਇਹ ਪਦਾਰਥ ਚਿੱਤ ਨੂੰ ਚਰਾਉਣ ਵਾਲੇ, ਮਨ ਨੂੰ ਭਰਮਾਉਣ ਵਾਲੇ, ਬੰਦਗੀ ਭੁਲਾਉਣ ਵਾਲੇ, ਆਪਣੇ ਪਿੱਛੇ ਲਾਉਣ ਵਾਲੇ ਨੇ, ਰੰਚਕ ਮਾਤਰ ਥੋੜਾ ਜਿਹਾ ਵੀ ਕੁਛ ਪਦਾਰਥ ਅੰਤ ਸਮੇਂ ਨਾਲ ਨਹੀਂ ਜਾਵੇਗਾ।
1: ਮਾਨ ਤਿਆਗ ਮੋਹਾ।
0: ਇਸ ਕਰਕੇ ਭਾਈ ਮਾਣ ਛੱਡ ਦਿਓ ਪਦਾਰਥਾਂ ਦਾ, ਤੇ ਮੋਹ ਛੱਡ ਦਿਓ ਸਰੀਰਾਂ ਦਾ। ਨਾ ਸਰੀਰਾਂ ਦਾ ਮੋਹ ਕਰੋ, ਤੇ ਪਦਾਰਥ ਜੇ ਪਰਾਰਬਧ ਅਨੁਸਾਰ ਪਰਮੇਸ਼ਰ ਜੀ ਬਖਸ਼ ਰਹੇ ਨੇ ਨਾ, ਫਿਰ ਇਹਨਾਂ ਦਾ ਮਾਣ ਨਾ ਕਰੋ।
1: ਇੱਕ ਹਰ ਪ੍ਰੀਤ ਲਾਏ।
0: ਕੇਵਲ ਤਾਂ ਕੇਵਲ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦੇ ਅੰਦਰ ਆਪਣੇ ਮਨ ਦੀ ਪ੍ਰੀਤ ਨੂੰ ਲਾਉਣਾ ਕਰੋ।
1: ਸਾਧ ਸੰਗ ਸੋਹਾ।
0: ਇਸ ਪ੍ਰਕਾਰ ਜਿਨ੍ਹਾਂ ਨੇ ਇੱਕ ਵਾਹਿਗੁਰੂ ਜੀ ਦੀ ਪ੍ਰੀਤੀ ਦੇ ਅੰਦਰ ਮਨ ਨੂੰ ਲਾਇਆ ਨਾ, ਸਾਧ ਸੰਗਤ ਦੇ ਨਾਲ ਮਿਲ ਕਰਕੇ ਉਹ ਸੋਹਾ ਸ਼ੋਭਨੀਕ ਹੋ ਗਏ ਨੇ। ਸੋਹਾ ਸ਼ੋਭਦੇ ਨੇ ਸਤਸੰਗ ਦਰਬਾਰ ਦੇ ਅੰਦਰ, ਸੋਹਾ ਸ਼ੋਭਦੇ ਨੇ ਇਸ ਦੁਨੀਆਂ ਦੇ ਅੰਦਰ, ਫਿਰ ਸ਼ੋਭਦੇ ਨੇ ਪਰਲੋਕ ਦੇ ਅੰਦਰ।
1: ਆਇਓ ਹੈ ਗੁਣ ਨਿਧਾਨ,
0: ਭਾਈ ਜਿਨ੍ਹਾਂ ਨੇ ਸਾਧ ਸੰਗਤ ਨਾਲ ਮਿਲ ਕੇ ਜਪਿਆ, ਉਹਨਾਂ ਨੇ ਗੁਣਾਂ ਦੇ ਨਿਧਾਨ, ਗੁਣਾਂ ਦੇ ਖਜ਼ਾਨੇ, ਗੁਣਾਂ ਦੇ ਸਾਗਰ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ।
1: ਆਸ ਪੂਰੀ,
0: ਉਹਨਾਂ ਦੀਆਂ ਫਿਰ ਸਾਰੀਆਂ ਇੱਛਾਵਾਂ, ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਨੇ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾਂ। ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇੰਨੀ ਸ਼ਕਤੀ ਹੈ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ। ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਫਿਰ ਇਸੇ ਪ੍ਰਕਾਰ ਫਿਰ ਘਰ ਬੈਸਾ ਹੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਜੀ ਸਾਰੇ ਕਾਰਜ ਸਵਾਰ ਦਿੰਦੇ ਨੇ, ਸਾਰੀਆਂ ਸ਼ੁਭ ਇੱਛਾਵਾਂ, ਸਾਰੀਆਂ ਆਸਾਂ ਪੂਰੀਆਂ ਕਰ ਦਿੰਦੇ ਹਨ ਜੀਓ।
1: ਨਾਨਕ ਮਨ ਆਨੰਦ ਕਹੇ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਉਹ ਜਗਿਆਸੂ ਜਨ ਆਨੰਦ ਸਰੂਪ ਹੋਏ ਹਨ, ਆਨੰਦ ਦੀ ਪ੍ਰਾਪਤੀ ਵਾਲੇ ਹੋਏ ਹਨ, ਮਨ ਦੇ ਅੰਦਰ ਵੱਡੇ ਭਾਰੀ ਆਨੰਦ ਨੂੰ ਤਿੰਨਾਂ ਨੇ ਪਾਇਆ ਹੈ।
1: ਗੁਰ ਬਿਖਮ ਗਾਰ ਤੋਰੀ,
0: ਜਿਨ੍ਹਾਂ ਦੀ ਬਿਖਮ ਗਾਰ ਬੜੀ ਕਠਿਨ ਗੰਢ ਵਿਸ਼ੇ ਵਿਕਾਰਾਂ ਦੀ ਪੂਰੇ ਸਤਿਗੁਰਾਂ ਨੇ ਤੋਰੀ ਤੋੜ ਦਿੱਤੀ ਹੈ। ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਕਰ ਕਿਰਪਾ ਮਸਤਕ ਹੱਥ ਧਰ, ਵਿੱਚ ਉਹ ਮਾਰ ਕੱਢੀਆਂ ਬੁਰਿਆਈਆਂ, ਸਾਰੀਆਂ ਬੁਰਿਆਈਆਂ ਮਾਰ ਕੇ ਕੱਢ ਦਿੰਦੇ ਨੇ। ਬੁਰਿਆਈਆਂ ਰੂਪੀ ਕਠਿਨ ਗੰਢ ਨੂੰ ਸਤਿਗੁਰੂ ਜੀ ਤੋੜ ਦਿੰਦੇ ਨੇ। ਗੁਰ ਬਿਖਮ ਗਾਰ ਤੋਰੀ, ਗਾਰ ਨਾਮ ਜਿਲਣ ਦਾ ਹੈ। ਸਤਿਗੁਰੂ ਜੀ ਕਿਰਪਾਲਤਾ ਕਰਕੇ ਜਿਹੜੀ ਬਿਖਮ ਗਾਰ ਮੋਹ ਰੂਪੀ ਜਿਲਣ ਦੀ ਹੈ ਨਾ, ਇਸ ਨੂੰ ਤੋੜ ਦੇਣਾ ਕਰਦੇ ਨੇ, ਗੁਰਸਿੱਖ ਨੂੰ ਇਸ ਦੇ ਵਿੱਚੋਂ ਕੱਢ ਲੈਂਦੇ ਹਨ ਜੀਓ।
1: ਸਾਰਗ ਮਹੱਲਾ ਪੰਜਵਾ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਮਨ ਬਿਰਾਗੀ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀਆਂ ਦੇ ਮਨ ਨੂੰ ਵਾਹਿਗੁਰੂ ਜੀ ਦੀ ਬੰਦਗੀ ਦਾ ਇੰਨਾ ਪਿਆਰ ਕਿਵੇਂ ਲੱਗਿਆ, ਕਿਰਪਾਲਤਾ ਕਰਕੇ ਸਾਨੂੰ ਵੀ ਦੱਸਣਾ ਕਰੋ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਗੀ, ਜਿਸ ਵੇਲੇ ਹਜ਼ੂਰ ਫਰਮਾਵਣਾ ਕਰਦੇ ਨੇ, ਹੇ ਸਖੀ ਮਨ ਕਰਕੇ ਗੀ ਗਿਆਤ ਦੇ ਸਹਿਤ ਹੋਏ ਨਾ, ਗਿਆਨ ਦੇ ਸਹਿਤ ਹੋਏ ਨਾ, ਮਨ ਬੇਰਾਗਾ, ਫਿਰ ਮਨ ਦੇ ਅੰਦਰ ਸੰਸਾਰ ਦੇ ਵੱਲੋਂ, ਸਰੀਰਾਂ ਦੇ ਮੋਹ ਵੱਲੋਂ, ਪਦਾਰਥਾਂ ਵੱਲੋਂ, ਤ੍ਰੈਗੁਣ ਆਤਮਿਕ ਮਾਇਆ ਵੱਲੋਂ ਮਨ ਦੇ ਅੰਦਰ ਵੈਰਾਗ ਧਾਰਨ ਕਰ ਲਿਆ। ਮਨ ਸਾਡਾ ਸੰਸਾਰ ਵੱਲੋਂ ਵੈਰਾਗ ਧਾਰਨ ਕਰਕੇ ਵਾਹਿਗੁਰੂ ਜੀ ਦੀ ਗਿਆਤ ਵਾਲਾ
1: ਹੋਇਆ।
0: ਫਿਰ ਅਸੀਂ ਰਾਤ ਦਿਨ ਵਾਹਿਗੁਰੂ ਜੀ ਦੇ ਦਰਸਾਰ ਦਰਸ਼ਨਾਂ ਨੂੰ ਖੋਜਣ ਵਾਲੇ ਹੋਏ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਚਾਰ ਪਹਿਰ ਚਹੁ ਯੁਗ ਹੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਸੋ ਇਸ ਪ੍ਰਕਾਰ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਖੋਜ ਵਾਲੇ ਅਸੀਂ ਹੋਏ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਸੰਤਨ ਸੇਵਕਾ,
0: ਭਾਈ ਸਾਧੂ ਸਾਧਨਾ ਸੰਪੰਨ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੋਇਆ ਹੈ, ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ, ਐਸੇ ਜਿਹੜੇ ਸਾਧੂ ਜਨ ਤੇ ਸੰਤਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ, ਐਸੇ ਸੰਤ ਜਨਾਂ ਦੀ ਸੇਵਾ ਹੱਥੀ ਕਰਕੇ ਟਹਿਲ ਕਰਕੇ, ਹਿਰਦੇ ਦੇ ਅੰਦਰ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਅਸਾਂ ਨੇ ਧਿਆਇਆ ਹੈ,
1: ਆਨੰਦ ਰੂਪ ਪੇਖ ਕੈ।
0: ਸੋ ਫਿਰ ਇਸ ਪ੍ਰਕਾਰ ਆਨੰਦ ਰੂਪੀ ਪੇਖ ਕੈ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਨੰਦ ਰੂਪੀ ਨੇ, ਆਨੰਦ ਮੈਂ ਨੇ, ਆਨੰਦ ਦਾ ਹੀ ਸਰੂਪ ਨੇ, ਐਸੇ ਆਨੰਦ ਸਰੂਪ ਪਰਮੇਸ਼ਰ ਜੀ ਦੇ ਦਰਸ਼ਨ ਦੀਦਾਰ ਕਰਕੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ, ਸੁਰਤੀ ਅਤੇ ਸਿਮਰਤੀ ਰੂਪੀ ਨੇਤਰਾਂ ਦੇ ਨਾਲ, ਖੱਬੇ ਅਤੇ ਸੱਜੇ ਪ੍ਰਤੱਖ ਦੋਵਾਂ ਨੇਤਰਾਂ ਦੇ ਨਾਲ ਆਨੰਦ ਸਰੂਪ ਪਰਮੇਸ਼ਰ ਜੀ ਦੇ ਦੀਦਾਰ ਕਰਕੇ ਹੇ ਸਖੀ ਗੀ ਗਿਆਤ ਦੇ ਸਹਿਤ ਹੋ ਕਰਕੇ ਅਸਾਂ ਨੇ ਮਹਿਲ ਪਾਵਾਓ, ਮਹਿਲੀ ਸਰੂਪ ਪਰਮੇਸ਼ਰ ਜੀ ਨੂੰ, ਮਹਿਲ ਪਰਮੇਸ਼ਰ ਜੀ ਦੇ ਸਰੂਪ ਰੂਪ ਨੂੰ

0: ਕਰਨਾ ਤੇ ਸਾਰੇ ਵਿਕਾਰਾਂ ਨੂੰ ਹਉਮੈ ਦੇ ਸਹਿਤ ਛੱਡਣਾ ਕੀਤਾ ਹੈ। ਇਸੇ ਪ੍ਰਕਾਰ
1: ਕੰਮ ਕਰੀ ਸਭ ਤਿਆਗ ਕਰ,
0: ਮਨ ਦੇ ਅੰਦਰ ਜਿੰਨੀਆਂ ਵੀ ਕਾਮਨਾਵਾਂ ਕਰਨੀਆਂ ਨੇ ਉਹਨਾਂ ਸਾਰੀਆਂ ਕਾਮਨਾਵਾਂ ਨੂੰ ਕਰਨਾ ਸਭ ਤਿਆਗ ਕਹਿ। ਮਨ ਦੇ ਵਿੱਚੋਂ ਹਉਮੈ, ਹੰਗਤਾ, ਅਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਇਤਿਆਦਿਕ ਵਿਕਾਰਾਂ ਨੂੰ ਤਿਆਗ ਕਰਕੇ
1: ਸ਼ਰਨ ਪਰੋਗੀ
0: ਗਿਆਤ ਦੇ ਸਹਿਤ ਹੋ ਕਰਕੇ ਜੋ ਵੀ ਮਾਈ ਭਾਈ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਨ।
1: ਨਾਨਕ ਸਵਾਮੀ ਗਰ ਮਿਲੇ,
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਉਪਦੇਸ਼ ਫਰਮਾਉਂਦੇ ਨੇ ਭਾਈ ਸਵਾਮੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਪ੍ਰਤੱਖ ਗਲੇ ਦੇ ਨਾਲ ਮਿਲੇ ਨੇ। ਜਿਸ ਪ੍ਰਕਾਰ ਭਾਈ ਮੰਝ ਜੀ ਨੂੰ, ਭਾਈ ਜੈਤਾ ਜੀ ਨੂੰ, ਬਾਬਾ ਬਿਧੀ ਚੰਦ ਸਾਹਿਬ ਜੀ ਨੂੰ, ਭਾਈ ਬਹਿਲੋ ਜੀ ਨੂੰ ਪ੍ਰਤੱਖ ਗਲੇ ਦੇ ਨਾਲ ਲਾ ਕੇ ਮਿਲੇ ਨੇ ਨਾ, ਇਵੇਂ ਪ੍ਰਤੱਖ ਗਲ ਦੇ ਨਾਲ ਲਗਾ ਕਰਕੇ ਮਿਲੇ ਨੇ। ਸੋ ਇਸੇ ਪ੍ਰਕਾਰ
1: ਨਾਨਕ ਸਵਾਮੀ ਗਰ ਮਿਲੇ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ ਜੋ ਵਾਹਿਗੁਰੂ ਜੀ ਸਵਾਮੀ ਨੇ ਇਸ ਲੋਕ ਦੇ ਤੇ ਪਰਲੋਕ ਦੇ ਮਾਲਕ ਨੇ ਇਸ ਅਤੇ ਉਸ ਸੰਸਾਰ ਦੇ ਉਹਨਾਂ ਨੂੰ ਅਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਲਗਾ ਕਰਕੇ ਮਿਲੇ ਹਨ। ਸੋ ਜਿਨ੍ਹਾਂ ਨੇ ਹਉਮੈ ਦਾ ਤਿਆਗ ਕਰਕੇ ਗਿਆਤ ਦੇ ਸਹਿਤ ਹੋ ਕਰਕੇ ਗੁਰੂ ਨੂੰ ਮਨਾਵਣਾ ਕੀਤਾ ਹੈ, ਸਤਿਗੁਰੂ ਜੀ ਤੋਂ ਬਿਨਾਂ ਪਰਮੇਸ਼ਰ ਜੀ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਜਿਨ੍ਹਾਂ ਨੇ ਹਉਮੈ ਦਾ ਤਿਆਗ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਗੁਰੂ ਜੀ ਨੂੰ ਮਨਾਵਿਆ ਹੈ, ਪੂਜਿਆ ਹੈ, ਸੇਵਿਆ ਹੈ, ਚਿਤਵਿਆ ਹੈ, ਫਿਰ ਕਿਰਪਾ ਕਰਕੇ ਪੂਰੇ ਸਤਿਗੁਰਾਂ ਨੇ ਤਿੰਨਾਂ ਨੂੰ ਵਾਹਿਗੁਰੂ ਜੀ ਦੇ ਨਾਲ ਮਿਲਾ ਦਿੱਤਾ ਹੈ ਜੀਓ, ਤੇ ਉਹ ਬੇਨਤੀਆਂ ਕਰਦੀਆਂ ਨੇ ਹੇ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਰਾਤ ਦਿਨ ਅਸੀਂ ਆਪ ਜੀ ਨੂੰ ਮਨਾਉਣਾ ਕਰੀਏ, ਆਪ ਜੀ ਹੀ ਸਾਨੂੰ ਵਾਹਿਗੁਰੂ ਜੀ ਦੇ ਨਾਲ ਮਿਲਣ ਵਾਲੇ ਹੋ।
1: ਮਹੱਲਾ ਪੰਜਵਾਂ,
0: ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਸਾਹਿਬ ਜੀ ਆਪ ਜੀ ਮਾਇਆ ਨੂੰ ਸਬਲ ਕਥਨ ਕਰਦੇ ਹੋ ਕਿ ਮਾਇਆ ਬੜੀ ਬਲ ਵਾਲੀ ਹੈ, ਕਿਰਪਾਲਤਾ ਕਰਕੇ ਇਸ ਮਾਇਆ ਦਾ ਬਲ ਤਾਂ ਜਣਾਓ, ਇਹ ਮਾਇਆ ਕਿੰਨੇ ਕੁ ਬਲ ਵਾਲੀ ਹੈ। ਤਾਂ ਸਤਿਗੁਰੂ ਜੀ ਉਪਦੇਸ਼ ਦੀ ਬਖਸ਼ਿਸ਼ ਕਰਦਿਆਂ ਹੋਇਆਂ ਮਾਇਆ ਦਾ ਬਲ ਜਣਾਉਂਦੇ ਹਨ ਜੀਓ, ਭਾਈ ਇਹ ਜਿਹੜੀ ਮਾਇਆ ਹੈ ਨਾ ਐਸੀ ਬਲਵਾਨ ਹੋ ਕੇ ਜਗਤ ਦੇ ਜੀਵਾਂ ਦੇ ਪਿੱਛੇ ਪਈ ਹੈ, ਐਸੀ ਹੋਏ ਭਰੀ, ਐਸੀ ਸਬਲ ਹੋ ਕਰਕੇ ਦੇਵਪੁਰੀ ਦੇ ਦੇਵਤਿਆਂ ਦੇ ਸਮੇਤ ਕਰੋੜਾਂ ਬ੍ਰਹਿਮੰਡਾਂ ਦੇ ਜੀਵਾਂ ਦੇ ਪਿੱਛੇ ਸਬਲ ਮਾਇਆ ਬਲ ਵਾਲੀ ਹੋ ਕਰਕੇ ਪਈ ਹੈ। ਸੋ ਇਸ ਗੱਲ ਨੂੰ ਮਹਾਰਾਜ ਜਾਣਦੇ ਕੌਣ ਨੇ ਕਿ ਮਾਇਆ ਸਾਡੇ ਪਿੱਛੇ ਪਈ ਹੈ, ਜੀਵਾਂ ਦੇ ਪਿੱਛੇ ਪਈ ਹੈ, ਦੇਵਤਿਆਂ ਦੇ ਪਿੱਛੇ ਪਈ ਹੈ। ਹਜ਼ੂਰ ਫਰਮਾਉਂਦੇ ਨੇ ਜਾਣਤੇ ਉਹ ਪ੍ਰਾਣੀ ਜਾਣਦੇ ਨੇ ਜਿਨ੍ਹਾਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਇਆਲੂ ਹੋਏ ਨੇ, ਤੇ ਵਾਹਿਗੁਰੂ ਜੀ ਦੀ ਦਇਆਲਤਾ ਪ੍ਰਾਪਤ ਕਰਨ ਵਾਲਿਆਂ ਨੇ ਜਾਣਿਆ ਕਿ ਜੋ ਮਾਇਆ ਪਿੱਛੇ ਪਈ ਹੋਈ ਹੈ ਇਸ ਦੇ ਮੋਹ ਤੋਂ ਬਚਣਾ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਪਿਤਰ ਤਿਆਗ ਕਰ,
0: ਮਹਾਰਾਜ ਇਸ ਮਾਇਆ ਤੋਂ ਆਪ ਜੀ ਦਾ ਕਿਵੇਂ ਛੁਟਕਾਰਾ ਹੋਇਆ, ਆਪ ਜੀ ਕਿਵੇਂ ਛੁੱਟੇ ਹੋ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਮਾਤਾ ਅਤੇ ਪਿਤਾ ਦੇ ਪਿਆਰ ਨੂੰ ਛੱਡ ਕਰਕੇ।
1: ਸੰਤਨ ਬਾਹੇ ਵੇਚਾਇਓ,
0: ਅਸਾਂ ਨੇ ਆਪਣਾ ਜਿਹੜਾ ਮਨ ਹੈ ਸੰਤਨ ਸ੍ਰੇਸ਼ਟ ਮਹਾਤਮਾਵਾਂ ਦੇ ਪਾਸ ਵੇਚ ਦੇਣਾ ਕੀਤਾ, ਅਰਥਾਤ ਭਾਈ ਜੇਕਰ ਮਾਇਆ ਦੇ ਮੋਹ ਤੋਂ ਬਚਣਾ ਚਾਹੁੰਦੇ ਹੋ ਨਾ ਤੇ ਮਾਤਾ ਅਤੇ ਪਿਤਾ ਦੇ ਪਿਆਰ ਦੇ ਬਲ ਨੂੰ ਛੱਡ ਕਰਕੇ ਕਿ ਮਾਤਾ ਪਿਤਾ ਦਾ ਪਿਆਰ ਸਾਨੂੰ ਬਚਾ ਲਵੇਗਾ, ਇਸ ਪ੍ਰਕਾਰ ਮਾਤਾ ਪਿਤਾ ਦੇ ਪਿਆਰ ਦੇ ਬਲ ਦੀ ਆਸ ਨੂੰ ਛੱਡ ਕਰਕੇ ਆਪਣਾ ਜਿਹੜਾ ਮਨ ਹੈ ਨਾ ਸੰਤ ਜਨਾਂ ਦੇ ਪਾਸ ਵੇਚ ਦਿਓ। ਜਿਹੜੀ ਚੀਜ਼ ਵੇਚ ਦਿੱਤੀ ਜਾਵੇ ਉਸ ਦੇ ਉੱਪਰ ਕੋਈ ਅਧਿਕਾਰ ਨਹੀਂ ਹੁੰਦਾ, ਉਸ ਦੇ ਉੱਪਰ ਆਪਣਾ ਹੱਕ ਨਹੀਂ ਹੁੰਦਾ। ਆਪਣਾ ਮਨ ਇਵੇਂ ਸੰਤਾਂ ਦੀ ਸੇਵਾ ਚ ਲਾ ਲਿਓ, ਆਪਣਾ ਅਧਿਕਾਰ, ਆਪਣਾ ਹੱਕ, ਆਪਣਾ ਦਾਅਵਾ ਹੀ ਤਿਸ ਤੋਂ ਮੇਟ ਦਿਓ, ਇਵੇਂ ਮਨ ਕਰਕੇ ਸੇਵਾ ਦੇ ਵਿੱਚ ਲੱਗ ਜਾਵੋ।
1: ਜਾਤ ਜਨਮ ਕੁਲ ਖੋਈਐ,
0: ਜਿਸ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਕਰਕੇ ਜਾਤ ਜਿਹੜੀ ਇਹ ਵੀ ਖੋਈ ਹੈ ਨਾਸ਼ ਹੋ ਜਾਂਦੀ ਹੈ, ਕੁਲ ਇਤਿਆਦਿਕ ਉਹ ਵੀ ਨਾਸ਼ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ ਦਸਵੇਂ ਜਾਮੇ ਦੇ ਅੰਦਰ ਕਿਰਪਾਲਤਾ ਕਰਕੇ ਅੰਮ੍ਰਿਤ ਛਕਾਇਆ, ਤੇ ਬਚਨ ਪੰਜ ਪਿਆਰੇ ਸਿੰਘ ਸਾਹਿਬਾਨ ਕਰਦੇ ਨੇ ਖਾਲਸਾ ਜੀ ਆਪ ਜੀ ਸਰਬਤ ਮਾਈ ਭਾਈ ਅੰਮ੍ਰਿਤ ਛਕ ਕੇ ਖਾਲਸਾ ਹੋਏ ਹੋ। ਆਪ ਜੀ ਦੀ ਪਿਛਲੀ ਜਾਤ ਪਾਤ ਗੋਤ ਕਰਮ ਸਭ ਨਾਸ ਹੋਇਆ, ਇਹ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਦਾ ਫਲ ਹੈ। ਸੋ ਇਸ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀਆਂ ਨੂੰ ਸ਼ੂਦਰ ਕਹਿੰਦੇ ਸਨ, ਭਗਤ ਕਬੀਰ ਸਾਹਿਬ ਜੀਆਂ ਨੂੰ ਸ਼ੂਦਰ ਕਹਿੰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੰਦਗੀ ਦਾ ਮਹੱਤਵ ਜਣਾਉਂਦੇ ਨੇ। ਵੇਖੋ ਜਦੋਂ ਬੰਦਗੀ ਕੀਤੀ ਨਾ, ਫਿਰ ਉਹ ਜਾਤ ਕਰਕੇ ਨਹੀਂ ਬੰਦਗੀ ਕਰਕੇ ਜਾਣੇ ਜਾਂਦੇ ਨੇ। ਭਗਤ ਭਗਤ ਜਗ ਵਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ, ਤੇ ਭਗਤ ਕਬੀਰ ਸਾਹਿਬ ਜੀ ਦਾ ਇੰਨਾ ਤੇਜ ਪ੍ਰਤਾਪ ਹੋਇਆ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ। ਸੋ ਇਸ ਪ੍ਰਕਾਰ ਹੁਣ ਭਗਤ ਸੈਣ ਜੀ ਜਾਤ ਕਰਕੇ ਨਹੀਂ ਬੰਦਗੀ ਕਰਕੇ ਜਾਣੇ ਜਾਂਦੇ ਨੇ। ਜਿਹੜੇ ਬੰਦਗੀ ਕਰਦੇ ਨੇ ਜਾਤ, ਉਹਨਾਂ ਜਨਾਂ ਦੀ ਜਾਤ ਇਤਿਆਦਿਕ ਨਹੀਂ ਜਾਣੀ ਜਾਂਦੀ ਹੈ। ਜਨਮ ਕੁਲ, ਕਿਸ ਕੁਲ ਦੇ ਅੰਦਰ ਜਨਮ ਹੋਇਆ, ਇਸ ਪ੍ਰਕਾਰ ਉਸ ਕੁਲ ਦੇ ਵੀ ਸਿਰੇ ਸਾਰੇ ਜਿਹੜੇ ਪਾਪ ਨੇ ਖੋਈਏ ਨਾਸ਼ ਹੋ ਜਾਂਦੇ ਹਨ। ਇਸ ਪ੍ਰਕਾਰ ਉਹ ਜਗਿਆਸੂ ਜਨ ਮਹਾਤਮਾ ਸਖੀਆਂ ਬੇਨਤੀ ਕਰਦੀਆਂ ਨੇ, ਵਾਹਿਗੁਰੂ ਜੀ ਸਾਡੇ ਤੇ ਕਿਰਪਾਲਤਾ ਕਰੋ, ਹਾਓ ਗਾਵਾਓ, ਮੈਂ ਆਪ ਜੀ ਦੇ ਗੁਣਾਂ ਨੂੰ ਗਾਵਾਂ। ਹਰ ਹਰੀ ਹਰੀ ਪਰਮੇਸ਼ਰ ਜੀ, ਪਾਪਾ ਵਿਕਾਰਾਂ ਨੂੰ ਨਾਸ਼ ਕਰ ਦੇਣ ਵਾਲੇ ਜੀਓ, ਕਿਰਪਾ ਕਰੋ ਆਪ ਜੀ ਦੇ ਗੁਣਾਂ ਨੂੰ ਗਾਇਨ ਕਰਨੇ ਵਾਲੀ ਹੋ ਕਰਕੇ ਗੁਣ ਗਾਇਨ ਕਰਦੀ
1: ਰਹਾਂ।
0: ਭਾਈ ਸਾਰੇ ਸੰਸਾਰ ਦੇ ਲੋਕਾਂ ਦੇ ਨਾਲੋਂ ਮਨ ਦਾ ਮੋਹ ਤੋੜ ਲਈਏ। ਕੁਟੰਬ ਇਸਤਰੀ ਤੋਂ ਵਧਿਆ ਹੋਇਆ ਜਿਹੜਾ ਪਰਿਵਾਰ ਹੈ, ਉਸ ਦੇ ਵੱਲੋਂ ਵੀ ਜਦੋਂ ਮੋਹ ਨੂੰ ਤੋੜ ਲੈਣਾ ਕਰੀਏ, ਤੇ ਫਿਰ ਪ੍ਰਭੂ ਪਰਮੇਸ਼ਰ ਜੀ ਕਿਰਪਾਲਤਾ ਕਰਕੇ ਕ੍ਰਿਤ ਕ੍ਰਿਤ ਨਿਹਾਲ ਨਿਹਾਲ ਕਰ ਦਿੰਦੇ ਨੇ। ਜਿਸ ਕਿਸੇ ਨੇ ਵੀ ਪ੍ਰਭੂ ਪਰਮੇਸ਼ਰ ਜੀ ਦੀ ਬੰਦਗੀ ਕੀਤੀ ਹੈ ਨਾ, ਦੁਨੀਆਂ ਦੇ ਨਾਲੋਂ ਸੰਬੰਧੀਆਂ ਦੇ ਨਾਲੋਂ ਮੋਹ ਤੋੜ ਕਰਕੇ ਪਰਮੇਸ਼ਰ ਜੀ ਦੇ ਨਾਲ ਮੋਹ ਲਗਾਇਆ ਹੈ ਨਾ, ਪ੍ਰੇਮ ਲਗਾਇਆ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਬਾਕੀ ਸਾਰਿਆਂ ਦੇ ਨਾਲੋਂ ਤੋੜ ਕਰਕੇ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਪਾਈ ਹੈ। ਪ੍ਰਭੂ ਪਰਮੇਸ਼ਰ ਜੀ ਨੇ ਕਿਰਤ ਕਿਰਤ ਕਰੀ, ਉਹਨਾਂ ਨੂੰ ਕ੍ਰਿਤ ਕ੍ਰਿਤ ਕਰ ਦਿੱਤਾ ਹੈ, ਕ੍ਰਿਤਾਰਥ ਕਰ ਦਿੱਤਾ ਹੈ, ਦੁੱਖਾਂ ਤੋਂ ਰਹਿਤ ਕਰ ਦਿੱਤਾ ਹੈ, ਨਿਹਾਲ ਨਿਹਾਲ ਕਰ ਦਿੱਤਾ ਹੈ
1: ਜੀਓ।
0: ਜਿਸ ਪ੍ਰਕਾਰ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਉਪਦੇਸ਼ ਦਿੱਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਉਸੇ ਪ੍ਰਕਾਰ ਅੱਗੇ ਤੁਹਾਨੂੰ ਉਪਦੇਸ਼ ਦਿੰਦੇ ਆ, ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸੇਵਨਾ ਕਰੋ, ਜਪਣਾ ਕਰੋ, ਸਿਮਰਨ ਕਰੋ, ਇੱਕ ਵਾਹਿਗੁਰੂ ਜੀ ਦੀ ਜਿਹੜੀ ਬੰਦਗੀ ਹੈ ਨਾ, ਉਹ ਕਦੇ ਵੀ ਭੁੱਲ ਨਾ ਜਾਵੇ। ਸਾਧ ਸੰਗਤ ਜੀ ਇੱਥੇ ਤੱਕ ਨਾ, ਜਿਹੜੇ ਅੱਜ ਕੱਲ੍ਹ ਪ੍ਰੈਸ ਦੇ ਨਾਲ ਛਪੇ ਹੋਏ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਸਰੂਪ ਨੇ 1430 ਅੰਗਾਂ ਵਾਲੇ, ਇੱਥੋਂ ਤੱਕ ਜੋ ਹੁਣ ਇਸ ਸਾਰੰਗ ਰਾਗ ਦੇ ਅੰਦਰ 137 ਸ਼ਬਦ ਸੰਪੰਨ ਹੋਏ ਨੇ, ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 1230 ਅੰਗ ਸੰਪੰਨ ਹੋਏ ਨੇ, 1430 ਅੰਗ ਸੰਪੂਰਨ ਨੇ, 1230 ਸੰਪੰਨ ਹੋ ਗਏ, 200 ਅੰਗਾਂ ਦੀ ਕਥਾ ਬਾਕੀ ਰਹਿੰਦੀ ਹੈ। ਸੋ ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ, ਸਰਵਣ ਕਰੀਏ ਜੀ। ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਵਾਹਿਗੁਰੂ ਜੀ ਦੀ ਬੰਦਗੀ ਕਰਨੇ ਦਾ ਉਪਦੇਸ਼ ਬਖਸ਼ ਰਹੇ ਹਨ।
1: ਲਾਲ ਮੋਹਨ ਗੋਪਾਲ ਤੂੰ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਨੂੰ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਨਹੀਂ ਆਉਂਦੀ, ਸਾਨੂੰ ਅਰਦਾਸਾਂ ਬੇਨਤੀਆਂ ਕਰਨੀਆਂ ਨਹੀਂ ਆਉਂਦੀਆਂ, ਕਿਰਪਾਲਤਾ ਕਰਕੇ ਬੇਨਤੀਆਂ ਕਰਨੀਆਂ ਤੇ ਬੰਦਗੀ ਕਰਨੀ ਸਾਡੇ ਤਾਂ ਸਿਖਾ ਦੇਵੋ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਵਾਹਿਗੁਰੂ ਜੀ ਦੇ ਸਨਮੁਖ ਇਵੇਂ ਅਰਦਾਸਾਂ ਬੇਨਤੀਆਂ ਕਰਦੇ ਰਹੋ। ਲਾਲ ਗੋਪਾਲ ਤੂੰ, ਹੇ ਲਾਲ ਪਿਆਰੇ ਸ੍ਰਿਸ਼ਟੀ ਦੇ ਪ੍ਰਤਪਾਲਕ ਜੀਓ, ਆਪ ਜੀ ਲਾਲ ਮੋਹਨ ਅਤਿਅੰਤ ਪਿਆਰੇ ਹੋ ਤੇ ਮਨ ਨੂੰ ਮੋਹ ਲੈਣ ਵਾਲੇ ਹੋ, ਇਹ ਅਨਵੈ ਕਰਕੇ ਅਰਥ ਹੈ। ਇਸੇ ਪ੍ਰਕਾਰ
1: ਲਾਲ ਲਾਲ ਮੋਹਨ ਗੋਪਾਲ,
0: ਹੇ ਲਾਲ ਹੇ ਪਿਆਰੇ, ਆਪ ਜੀ ਲਾਲ ਲਾਲ ਪਿਆਰਿਆਂ ਤੋਂ ਵੀ ਪਿਆਰੇ ਹੋ, ਜਿਤਨੇ ਦੁਨੀਆਂ ਦੇ ਅੰਦਰ ਸੰਬੰਧੀ ਜਿਤਨੇ ਪਦਾਰਥ ਜਿੰਨਾ ਧਨ ਪਿਆਰਾ ਹੈ ਨਾ, ਉਹਨਾਂ ਸਾਰਿਆਂ ਪਿਆਰਿਆਂ ਤੋਂ ਆਪ ਜੀ ਪਿਆਰੇ ਹੋ, ਫਿਰ ਮਨ ਨੂੰ ਮੋਹ ਲੈਣ ਵਾਲੇ ਹੋ, ਗੋ ਨਾਮ ਪ੍ਰਿਥਵੀ ਦਾ ਪਾਲ ਨਾਮ ਪਾਲਣਾ ਕਰਨ ਵਾਲੇ ਤੂੰ ਆਪ ਜੀ, ਆਪ ਜੀ ਪ੍ਰਿਥਵੀ ਦੀ ਪ੍ਰਿਥਵੀ ਦੇ ਸਾਰੇ ਜੀਵਾਂ ਦੀ ਪ੍ਰਤ ਪਾਲਣਾ ਕਰਨੇ ਵਾਲੇ ਹੋ ਜੀਓ।
1: ਕੀਟ ਹਸਤ ਪਾਖਾਣ ਜੰਤ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਕੀਟ ਜਿੰਨੇ ਵੀ ਕੀੜੇ ਮਕੌੜੇ ਇਤਿਆਦਿਕ ਜੀਵ ਜੰਤੂ ਨੇ, ਕੀਟ ਕੀੜੀ ਤੋਂ ਲੈ ਕਰਕੇ, ਕੀੜੇ ਤੋਂ ਲੈ ਕਰਕੇ ਹਸਤ ਹਾਥੀ ਤੱਕ ਜਿੰਨੇ ਵੀ ਜਿਉਂਦੇ ਜੀਵ, ਜਿੰਨੇ ਚੇਤਨ ਜੀਵ ਨੇ, ਸਾਰਿਆਂ ਦੀ ਪ੍ਰਤ ਪਾਲਣਾ ਕਰਨ ਵਾਲੇ ਆਪ ਹੋ। ਪਾਖਾਣ ਜੰਤ, ਪਾਖਾਣ ਨਾਮ ਪੱਥਰਾਂ ਦਾ, ਪੱਥਰਾਂ ਦੇ ਅੰਦਰ ਜਿੰਨੇ ਵੀ ਜੀਵ ਜੰਤੂ ਵੱਸਦੇ ਹਨ, ਉਹਨਾਂ ਸਾਰਿਆਂ ਦੇ ਅੰਦਰ ਆਪ ਜੀ ਵਸਣੇ ਵਾਲੇ ਹੋ। ਤੇ ਪ੍ਰਤ ਪਾਲ ਪੱਪੇ ਦੇ ਚਰਨ ਵਿੱਚ ਰਾਰਾ, ਤੱਤੇ ਨੂੰ ਸਿਹਾਰੀ ਉਚਾਰਨ ਵਾਲਾ ਇਹਦਾ ਸਰੂਪ ਬਣੇਗਾ। ਪੱਪਾ ਰਾਰੇ ਅਧਿਕ ਤੱਤੇ ਸਿਹਾਰੀ, ਪ੍ਰਤ ਪ੍ਰਤ ਪਾਲ ਤੂੰ ਮਹਾਰਾਜ। ਕੀੜੀ ਤੋਂ ਹਾਥੀ ਤੱਕ, ਜੜ ਤੋਂ ਚੇਤਨ ਤੱਕ, ਜਿੰਨੇ ਵੀ ਚੇਤਨ ਜੀਵ ਨੇ ਉਹਨਾਂ ਤੋਂ ਲੈ ਕੇ ਪੱਥਰਾਂ ਤੱਕ, ਪੱਥਰਾਂ ਦੇ ਵਿੱਚ ਵੱਸਦੇ ਹੋਏ ਜੀਵਾਂ ਤੱਕ, ਸਾਰਿਆਂ ਦੇ ਅੰਦਰ ਆਪ ਜੀ ਵੱਸਦੇ ਹੋ ਤੇ ਆਪ ਜੀ ਹੀ ਸਭਨਾਂ ਦੀ ਪ੍ਰਤ ਪਾਲਣਾ ਕਰਦੇ ਹੋ। ਸੈਲ ਪੱਥਰ ਮਹਿ ਜੰਤੋ ਪਾਏ, ਤਾ ਕਾ ਰਿਜਕ ਆਗਿਆ ਕਰ ਧਰਿਆ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੂ ਕੋ, ਮਾਤਰੇ ਜੀ ਡਰਾਹੀ। ਇਸ ਪ੍ਰਕਾਰ ਪੱਥਰਾਂ ਦੇ ਵਿੱਚ ਵੀ ਜੀਵਾਂ ਦੀ ਪ੍ਰਤ ਪਾਲਣਾ ਕਰਦੇ ਹੋ। ਜਲ ਦੇ ਅੰਦਰ ਵੀ, ਜਲ ਮਹਿ ਜੰਤ ਉਪਾਏ ਹਨ ਤਿੰਨਾ ਭੇਰੋ ਜੀ ਦੇ, 42 ਲੱਖ ਜੂਨੀਆਂ ਦੇ ਜੀਵਾਂ ਨੂੰ ਜਲ ਦੇ ਅੰਦਰ ਵੀ ਰਿਜਕ ਦਿੰਦੇ ਹੋ। ਇਸ ਪ੍ਰਕਾਰ ਜੜ ਅਤੇ ਚੇਤਨ ਸਭਨਾਂ ਵਿੱਚ ਆਪ ਜੀ ਵੱਸਦੇ ਹੋ ਤੇ ਸਭਨਾਂ ਦੀ ਪ੍ਰਤ ਪਾਲਣਾ ਵੀ ਆਪ ਜੀ ਹੀ ਕਰਦੇ ਹੋ ਜੀਓ। ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ, ਸਤਿਗੁਰੂ ਜੀ ਫਰਮਾਉਂਦੇ ਹਨ,
1: ਹਜੂਰ ਸੰਗੇ
0: ਮਹਾਰਾਜ, ਐਸੇ ਪਰਮੇਸ਼ਰ ਜੀ ਕਿੰਨੀ ਕੁ ਦੂਰ ਵੱਸਦੇ ਨੇ ਤੇ ਹਜ਼ੂਰ ਫਰਮਾਉਂਦੇ ਨੇ ਨਹਿ ਦੂਰ, ਭਾਈ ਪਰਮੇਸ਼ਰ ਨੂੰ ਆਪਣੇ ਤੋਂ ਦੂਰ ਨਾ ਜਾਣੋ। ਸਦਾ ਅੰਗ ਸੰਗੇ ਅਭੰਗੰ ਬਿਪੂਤੇ, ਵਾਹਿਗੁਰੂ ਜੀ ਤਾਂ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਈਅੜਾ ਮੇਰਾ ਸਾਜਨੜਾ, ਨਹਿ ਦੂਰ ਦੂਰ ਨਹੀਂ। ਕਹਿ ਰਵਿਦਾਸ ਹੱਥ ਪੈ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ, ਸਾਰੰਗ ਤੋਂ ਵੀ ਨੇੜੇ ਨੇ, ਦੂਰ ਨਾ ਜਾਣੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾ ਰਹੇ ਹਨ,
1: ਦੂਰ ਪੂਰ ਹਜ਼ੂਰ ਸੰਗੇ।
0: ਸੋ ਪਰਮੇਸ਼ਰ ਜੀ ਸੰਗੇ ਸਦਾ ਅੰਗ ਸੰਗ ਨੇ, ਹਜ਼ੂਰ ਜਹਰਾ ਜ਼ਹੂਰ ਹਾਜ਼ਰਾ ਹਜ਼ੂਰ ਨੇ, ਪੂਰ ਰਹਿਓ ਸਾਰੀ ਸ੍ਰਿਸ਼ਟੀ ਦੇ ਅੰਦਰ, ਸਾਰੀ ਪ੍ਰਕਿਰਤੀ ਦੇ ਅੰਦਰ, ਕਣ ਕਣ ਦੇ ਅੰਦਰ, ਜ਼ਰੇ ਜ਼ਰੇ ਦੇ ਅੰਦਰ, ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਧਰਤੀ ਦੇ ਅੰਦਰ, ਆਕਾਸ਼ ਦੇ ਅੰਦਰ, ਪਾਤਾਲ ਦੇ ਅੰਦਰ, ਜੜ ਦੇ ਅੰਦਰ, ਚੇਤਨ ਦੇ ਅੰਦਰ, ਨਰਾਂ ਦੇ ਅੰਦਰ, ਨਾਰੀਆਂ ਦੇ ਅੰਦਰ, ਕੀੜੀ ਤੋਂ ਹਾਥੀ ਤੱਕ, ਅਣੂ ਪਰਮਾਣੂ ਤੋਂ ਬ੍ਰਹਮਾ ਤੱਕ, ਸਾਰਿਆਂ ਦੇ ਅੰਦਰ ਪਰਮੇਸ਼ਰ ਜੀ ਪਰਿਪੂਰਨ ਹੋ ਰਹੇ ਹਨ ਤੇ ਸਾਰਿਆਂ ਦੇ ਨਾਲ ਹਨ। ਐਸੇ ਜੋ ਪਰਮੇਸ਼ਰ ਜੀ ਸੁੰਦਰ ਸਰੂਪ ਵਾਲੇ ਨੇ, ਹੇ ਭਾਈ ਤੂੰ ਤਿਸ ਰਸਦਾਇਕ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਕਰ, ਸੁੰਦਰ ਰਸਾਲ ਤੂੰ, ਤੇ ਬੇਨਤੀਆਂ ਕਰਦੇ ਰਹੋ। ਵਾਹਿਗੁਰੂ ਜੀ, ਆਪ ਜੀ ਸੁੰਦਰ ਸਰੂਪ ਵਾਲੇ ਹੋ ਤੇ ਸਾਰਿਆਂ ਰਸਾਂ ਦਾ ਘਰ ਰੂਪ ਹੋ।
1: ਬਰਨ ਬਰਨ ਨਹਿ ਕੁਲ ਹੈ ਕੁਲ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਵਰਣਾ ਦੇ ਵਿੱਚੋਂ ਆਪ ਜੀ ਦਾ ਕੋਈ ਵਰਣ ਨਹੀਂ ਕਥਨ ਕੀਤਾ ਜਾ ਸਕਦਾ, ਨਾ ਆਪ ਜੀ ਨੂੰ ਖੱਤਰੀ ਵਰਣ ਕਿਹਾ ਜਾ ਸਕਦਾ, ਨਾ ਬ੍ਰਾਹਮਣ, ਨਾ ਸ਼ੂਦਰ ਤੇ ਵੈਸ਼, ਚਾਰ ਵਰਣਾਂ ਚੋਂ ਆਪ ਜੀ ਦਾ ਵਰਣ ਵੀ ਕਥਨ ਨਹੀਂ ਕੀਤਾ ਜਾ ਸਕਦਾ। ਜਿਵੇਂ ਰਾਘਵ ਕੁਲ, ਜਾਦਵ ਕੁਲ, ਕੁਲਾਂ ਕਹੀਆਂ ਜਾਂਦੀਆਂ ਨੇ, ਕੁਲਾਂ ਦੇ ਵਿੱਚੋਂ ਆਪ ਜੀ ਦੀ ਕੁਲ ਵੀ ਕਥਨ ਨਹੀਂ ਕੀਤੀ ਜਾਂਦੀ। ਆਪ ਅਕੁਲ ਹੋ, ਕੁਲਾਂ ਤੋਂ ਵੀ ਰਹਿਤ ਹੋ ਤੇ ਸਾਰੇ ਵਰਣਾਂ ਤੋਂ ਵੀ ਰਹਿਤ ਹੋ।
1: ਪ੍ਰਭ ਕਿਰਪਾਲ ਤੂੰ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਐਵੇਂ ਹਰ ਜਸ ਕਰਦੇ ਰਹੀਏ ਪਰਮੇਸ਼ਰ ਜੀ, ਸਾਰਿਆਂ ਜੀਵਾਂ ਦੇ ਉੱਪਰ ਕਿਰਪਾਲਤਾ ਕਰਨ ਵਾਲੇ ਪ੍ਰਭੂ ਪਰਮੇਸ਼ਰ ਜੀ, ਸਰਬ ਕਲਾ ਸਮਰੱਥ ਜੀ, ਆਪ ਜੀ ਸਦਾ ਸਦਾ ਕਿਰਪਾਲੂ ਹੋ।
1: ਤਾਰਕ ਮਹੱਲਾ ਪੰਜਵਾਂ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਫਰਮਾਉਂਦੇ ਹਨ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿੱਥੇ ਵਾਹਿਗੁਰੂ ਜੀ ਦੀ ਬੰਦਗੀ ਕਰਨੇ ਦੀ ਆਪ ਜੀ ਨੇ ਜਾਂਚ ਦੱਸੀਏ, ਹਰ ਜਸ ਕਰਨੇ ਦੀ ਜਾਂਚ ਦੱਸੀਏ, ਬੇਨਤੀ ਕਰਨੇ ਦੀ ਜਾਂਚ ਦੱਸੀਏ, ਮਹਾਰਾਜ ਆਡੀ ਪ੍ਰਬਲ ਮਾਇਆ, ਜਿਹੜੀ ਮਾਇਆ ਇੰਨੀ ਪ੍ਰਬਲ ਹੈ, ਤੀਨ ਦੇਵ ਅਰ ਕੋੜ ਤੇ ਤੀਸਾ ਤਿੰਨ ਕੀ ਹੈਰਤ ਕਸ਼ ਨਾ ਰਹੀ, ਤਿੰਨੇ ਦੇਵਤੇ ਸ਼ਿਵਜੀ ਬ੍ਰਹਮਾ ਵਿਸ਼ਨੂੰ ਤੇ 33 ਕਰੋੜ ਦੇਵਤੇ ਜਿਹੜੇ ਨੇ, ਇਹ ਵੀ ਹੈਰਾਨ ਹੋ ਰਹੇ ਨੇ ਮਾਇਆ ਦਾ ਬਲ ਵੇਖ ਕਰਕੇ। ਜੋ ਮਾਇਆ ਇੰਨੀ ਸਬਲ ਹੈ ਮਹਾਰਾਜ, ਇਸ ਮਾਇਆ ਦਾ ਕੁਸ਼ਕ ਬਲ ਤੇ ਕਥਨ ਕਰਕੇ ਦੱਸੋ। ਤੇ ਹਜ਼ੂਰ ਫਰਮਾਉਂਦੇ ਹਨ ਕਰ ਤਕੇਲ ਬਿਖੈ ਮੇਲ। ਇਹ ਮਾਇਆ ਐਸੀ ਹੈ ਜਿਹੜੀ ਸਾਰਿਆਂ ਜੀਵਾਂ ਨੂੰ ਵਿਸ਼ੇ ਵਿਕਾਰਾਂ ਦੇ ਵਿੱਚ ਮੇਲ ਕਰਕੇ ਨਾ ਤੇ ਵਿਸ਼ੇ ਵਿਕਾਰਾਂ ਦੇ ਵਿੱਚ ਜੀਵਾਂ ਨੂੰ ਗਲਤਾਨ ਕਰਨੇ ਰੂਪੀ ਕਰ ਤਕੇਲ ਖੇਡਾਂ ਨੂੰ ਖੇਡ ਰਹੀ ਹੈ। ਇਹ ਚੋਜ ਕਰ ਰਹੀ ਹੈ, ਇਹ ਵਿਨੋਦ ਕਰ ਰਹੀ ਹੈ, ਇਹ ਕੌਤਕ ਕਰ ਰਹੀ ਹੈ ਜੋ ਸਾਰਿਆਂ ਜੀਵਾਂ ਨੂੰ ਵਿਸ਼ੇ ਵਿਕਾਰਾਂ ਦੇ ਅੰਦਰ ਮੇਲ ਰਹੀ ਹੈ, ਮਿਲਾ ਰਹੀ ਹੈ, ਖਚਤ ਕਰ ਰਹੀ ਹੈ, ਗਲਤਾਨ ਕਰ ਰਹੀ ਹੈ।
1: ਚੰਦਰ ਸੂਰ ਮੋਹੇ
0: ਤੇ ਐਸੀ ਇਹ ਮਾਇਆ ਹੈ, ਇਸ ਦੇ ਪਾਸੋਂ ਕੋਈ ਵੀ ਨਹੀਂ ਬਚਿਆ। ਚੰਦਰ ਚੰਦਰਮਾ ਨੂੰ ਵੀ ਇਸ ਨੇ ਮੋਹ ਲਿਆ। ਜਿਸ ਵੇਲੇ ਦੇਵਤਿਆਂ ਦਾ ਜਿਹੜਾ ਗੁਰੂ ਬ੍ਰਹਿਸਪਤ ਹੈ ਤਪੱਸਿਆ ਕਰਨ ਵਾਸਤੇ ਗਿਆ ਤੇ ਚੰਦਰਮਾ ਨੂੰ ਆਪਣੇ ਘਰ ਦੇ ਵਿੱਚ ਘਰਵਾਲੀ ਦੀ ਸੇਵਾ ਵਾਸਤੇ ਛੱਡ ਕੇ ਗਿਆ। ਹੇ ਪੁੱਤਰ ਚੰਦਰਮਾ, ਜੋ ਗੁਰੂ ਦੀ ਘਰਵਾਲੀ ਹੁੰਦੀ ਉਹ ਗੁਰੂ ਮਾਤਾ ਹੁੰਦੀ ਏ। ਗੁਰੂ ਮਾਤਾ ਦੇ ਕੋਲ ਰਹਿ ਕਰਕੇ ਲੋੜਾਂ ਦਾ ਧਿਆਨ ਰੱਖਣਾ ਤੇ ਸੇਵਾ ਕਰਨੀ। ਸੁੰਦਰ ਸਰੂਪ ਵਾਲਾ ਸੀ, ਬ੍ਰਹਿਸਪਤੀ ਦੀ ਇਸਤਰੀ ਦਾ ਦੇਖ ਕਰਕੇ ਮਨ ਭਰਮ ਗਿਆ। ਉਸ ਦੇ ਭਰਮਾਏ ਹੋਏ ਨੇ ਉਸ ਦੇ ਨਾਲ ਮੇਲ ਕਰਕੇ ਉਸ ਤੋਂ ਬੁੱਧ ਨਾਮੇ ਪੁੱਤਰ ਪੈਦਾ ਕੀਤਾ। ਬ੍ਰਹਿਸਪਤੀ ਵਾਪਸ ਆਇਆ ਤੇ ਸਰਾਪ ਦੇ ਕਰਕੇ ਇਸ ਨੂੰ ਖਾਈ ਰੋਗ ਦਾ ਸ਼ਿਕਾਰ ਕਰ ਦਿੱਤਾ। ਇਸੇ ਪ੍ਰਕਾਰ ਸਵਰਗ ਦੇ ਰਾਜੇ ਇੰਦਰ ਦੇ ਕਹਿਣੇ ਤੇ ਕੁੱਕੜ ਰੂਪ ਹੋ ਕਰਕੇ ਰਿਖੀ, ਜੋ ਕਿ ਗੌਤਮ ਹੋਇਆ, ਉਸ ਦੇ ਘਰ ਬਨੇਰੇ ਤੇ ਆ ਕਰਕੇ ਬਾਂਗ ਦਿੱਤੀ ਤੇ ਜਿਹੜਾ ਰਾਜਾ ਸੀ ਸਵਰਗ ਦਾ ਇੰਦਰ, ਉਹ ਇਸੇ ਪ੍ਰਕਾਰ ਅਹਲਿਆ ਦੇ ਨਾਲ ਗਮਨ ਕਰਨੇ ਵਾਲਾ ਹੋਇਆ। ਸਤਿਗੁਰੂ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਚੰਦਰਮਾ ਦੇ ਮਨ ਨੂੰ ਵੀ ਮੋਹ ਲਿਆ, ਇਸ ਮਾਇਆ ਨੇ ਸੂਰਜ ਦੇ ਮਨ ਨੂੰ ਵੀ ਮੋਹਿਆ ਹੋਇਆ ਹੈ। ਇਸ ਪ੍ਰਕਾਰ ਸਭਨਾ ਜੀਵਾਂ ਦੇ ਮਨਾਂ ਦੇ ਉੱਪਰ ਮਾਇਆ ਦਾ ਪ੍ਰਭਾਵ ਪਿਆ ਹੋਇਆ ਹੈ ਤੇ ਦੁੰਦਵਾਦ ਦੇ ਵਿੱਚ ਲਗਾ ਦੇਣ ਵਾਲੇ ਜਿਹੜੇ ਵਿਕਾਰ ਨੇ ਨਾ ਜੀਵਾਂ ਦੇ ਮਨ ਦੇ ਅੰਦਰ ਉਪਜ ਰਹੇ ਨੇ।

ਅੰਦਰ ਨੌਕਰੀ ਜੋ ਨੂਪਰਾ ਝਾਂਜਰਾਂ ਪਾਈਆਂ ਹੋਈਆਂ ਨੇ ਉਹਨਾਂ ਸੁੰਦਰ ਝਾਂਜਰਾਂ ਦੀ ਅਥਵਾ ਸੁੰਦਰ ਚੇਤਨ ਮਾਇਆ ਦੀ ਝੁਲੰਤਕਾਰ ਜਿਹੜੀ ਛਣਕਾਰ ਹੈ ਜੀਵਾਂ ਦੇ ਮਨਾਂ ਨੂੰ ਮੋਹ ਰਹੀ ਹੈ। ਇਸੇ ਪ੍ਰਕਾਰ

0: ਇਹ ਜਿਹੜੀ ਮਾਇਆ ਹੈ ਨਾ, ਸੁੰਦਰ ਰੂਪ ਸੁੰਦਰ ਚਮਤਕਾਰੇ ਦਿਖਾਉਂਦੀ ਹੈ, ਜੋ ਪਦਾਰਥਾਂ ਦਾ ਮਨ ਵਿੱਚ ਮੋਹ ਪੈਦਾ ਕਰਨਾ ਨਾ, ਇਹੋ ਹੀ ਇਸ ਦੀਆਂ ਨੂਪਰਾਂ ਦਾ, ਪਦਾਰਥਾਂ ਰੂਪੀ ਝਾਂਜਰਾਂ ਦਾ ਛਣਕਾਟਾ ਹੈ। ਇਹੀ ਉਹ ਚੁਨੰਤਕਾਰ ਹੋ ਰਹੀ ਹੈ ਜੋ ਜੀਵਾਂ ਦੇ ਮਨਾਂ ਨੂੰ ਮੋਹ ਰਹੀ ਹੈ।
1: ਭਾਵ ਕਰਤ ਫਿਰਤ,
0: ਸੋ ਅਭਿਗ ਭਾਵ ਕਰਤ ਫਿਰਤ, ਅਭਿਗ ਅਨੇਕਾਂ ਹੀ ਇਸ ਮਾਇਆ ਦੇ ਅੰਦਰ ਭਾਵ ਕਰਦੇ ਫਿਰਦੇ ਨੇ, ਪ੍ਰੇਮ ਲਗਾ ਕਰਕੇ ਬੈਠੇ ਨੇ। ਇਸੇ ਪ੍ਰਕਾਰ
1: ਭਾਵ ਕਰਤ ਫਿਰਤ,
0: ਹੇ ਭਾਈ, ਜੀਵਾਂ ਨੂੰ ਅਨਿੱਘ ਅਨਿੱਘ ਵਿਸ਼ੇਸ਼ ਕਰਕੇ ਮਾਇਆ ਦੇ ਮੋਹ ਦੇ ਵਿੱਚੋਂ ਨਿੱਘ ਪ੍ਰਾਪਤ ਹੁੰਦਾ ਹੈ। ਇਸ ਕਰਕੇ ਜੀਵ ਮਾਇਆ ਦੇ ਨਾਲ ਮੋਹ ਕਰਦੇ ਫਿਰਦੇ ਹਨ।
1: ਗੋਪਾਲ ਤੋਹੇ,
0: ਮਹਾਰਾਜ, ਜੀਵਾਂ ਨੂੰ ਮੋਹ ਲਿਆ, ਬ੍ਰਹਮੇ ਤੱਕ ਨੂੰ ਮੋਹ ਲਿਆ, ਚੰਦਰਮਾ ਨੂੰ ਮੋਹ ਲਿਆ, ਸੂਰਜ ਨੂੰ ਮੋਹ ਲਿਆ, ਸਭਨਾਂ ਨੂੰ ਵਿਕਾਰਾਂ ਵਿੱਚ ਲਾ ਦਿੱਤਾ, ਦੁੰਦਵਾਦ ਵਿੱਚ ਲਾ ਦਿੱਤਾ। ਇਸ ਤੋਂ ਕੋਈ ਬਚਿਆ ਵੀ ਹੈ ਜਾਂ ਸਾਰਿਆਂ ਨੂੰ ਮੋਹ ਲਿਆ? ਤੇ ਸਤਿਗੁਰੂ ਜੀ ਫਰਮਾਨ ਕਰਨਾ ਕਰਦੇ ਨੇ, ਬਿਨ ਗੋਪਾਲ ਧੋਹੇ, ਇਹ ਜਿਹੜੀ ਮਾਇਆ ਹੈ ਨਾ, ਇਸ ਨੇ ਧੋਹੇ ਧੋ ਕਰਕੇ ਛਲ ਕਰਕੇ ਸਾਰਿਆਂ ਨੂੰ ਛਲ ਲਿਆ। ਬਿਨ ਗੋਪਾਲ, ਕੇਵਲ ਤਾਂ ਕੇਵਲ ਇੱਕ ਗੋਪਾਲ ਸ੍ਰਿਸ਼ਟੀ ਦੇ ਪ੍ਰਤਪਾਲਕ ਵਾਹਿਗੁਰੂ ਜੀ ਤੋਂ ਬਿਨਾਂ ਸਾਰਿਆਂ ਨੂੰ ਧੋ ਕਰਕੇ ਛਲ ਲਿਆ। ਸਾਰਿਆਂ ਦੇ ਨਾਲ ਇਸਨੇ ਧੋਖਾ ਕੀਤਾ, ਪਰਮੇਸ਼ਰ ਜੀ ਦੇ ਵੱਲੋਂ ਭੁਲਾ ਕਰਕੇ ਆਪਣੇ ਵਿੱਚ ਲਾਇਆ। ਇਸੇ ਪ੍ਰਕਾਰ
1: ਗੋਪਾਲ ਤੋਹੇ,
0: ਜਿੰਨੇ ਵੀ ਜੀਵ ਬਿਨ ਗੋਪਾਲ, ਗੋਪਾਲ ਜੀ ਦੀ, ਪਰਮੇਸ਼ਰ ਜੀ ਦੀ ਪ੍ਰਾਪਤੀ ਤੋਂ ਬਿਨਾਂ ਨੇ ਨਾ, ਸਾਰਿਆਂ ਨੂੰ ਧੋਹੇ ਇਸ ਮਾਇਆ ਨੇ ਧਰੋਹ ਦੇ ਨਾਲ ਛਲ ਲਿਆ ਹੈ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਜਿਵੇਂ ਹੜਦਾ ਜਲ ਆਉਂਦਾ, ਸਭ ਆਪਣਾ ਵਸਤੂਆਂ ਨੂੰ ਵਹਾ ਕੇ ਲੈ ਜਾਂਦਾ ਹੈ, ਮਾਇਆ ਦਾ ਮੋਹ ਸਾਰਿਆਂ ਜੀਵਾਂ ਦੇ ਗੁਣਾਂ ਨੂੰ ਵਹਾ ਕਰਕੇ ਲੈ ਜਾਂਦਾ ਹੈ, ਭਾਵ ਉਹਨਾਂ ਦੇ ਗੁਣਾਂ ਨੂੰ ਦਬਾ ਲੈਂਦਾ ਹੈ। ਜਿਵੇਂ ਕੱਖਾਂ ਦੀ ਅੱਗ ਸਦਾ ਰਹਿਣ ਵਾਲੀ ਨਹੀਂ, ਬੱਦਲ ਦੀ ਛਾਇਆ ਸਦਾ ਰਹਿਣ ਵਾਲੀ ਨਹੀਂ, ਇਵੇਂ ਮਾਇਆ ਵੀ ਸਥਿਰ ਰਹਿਣ ਵਾਲੀ ਨਹੀਂ। ਧੋ ਰੂਪ ਹੈ, ਛਲ ਰੂਪ ਹੈ, ਜਿਹੜੇ ਗੋਪਾਲ ਜੀ ਦੀ ਬੰਦਗੀ ਤੋਂ ਬਿਨਾਂ ਨੇ ਨਾ, ਉਹਨਾਂ ਸਾਰਿਆਂ ਨੂੰ ਛਲ ਲੈਂਦੀ ਹੈ, ਧਰੋ ਕਰਦੀ ਹੈ ਸਭਨਾਂ ਦੇ ਨਾਲ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ,
1: ਭਵਨੇ ਲਪਟਾਏ ਰਹੀ,
0: ਭਾਈ ਤਿੰਨਾਂ ਭਵਨਾਂ ਦੇ ਵਿੱਚ ਇਹ ਜਿਹੜੀ ਮਾਇਆ ਲਪਾਏਮਾਨ ਹੋ ਰਹੀ ਹੈ, ਤਿੰਨਾਂ ਭਵਨਾਂ ਦੇ ਜੀਵਾਂ ਨੂੰ ਆਪਣੇ ਵਸ ਵਿੱਚ ਕਰ ਰਹੀ ਹੈ। ਇਸੇ ਪ੍ਰਕਾਰ
1: ਭਵਨੇ ਲਪਟਾਏ ਰਹੀ,
0: ਤੀਨ ਤਿੰਨੇ ਹੀ ਭਵਨੇ, ਜਿਹੜੇ ਭਵਨ ਨੇ, ਜਿੰਨੇ ਵੀ ਆਕਾਸ਼ ਨੇ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਆਕਾਸ਼ ਦਾ ਇੱਕ ਵਚਨ ਵੀ ਆਕਾਸ਼ ਹੈ ਤੇ ਬਹੁ ਵਚਨ ਵੀ ਆਕਾਸ਼ ਹੈ, ਪਾਤਾਲ ਦਾ ਇੱਕ ਵਚਨ ਵੀ ਪਾਤਾਲ ਹੈ ਤੇ ਬਹੁ ਵਚਨ ਵੀ ਪਾਤਾਲ ਹੈ। ਜਦੋਂ ਪਾਤਾਲ ਕਹਿ ਦਿੱਤਾ ਤੇ ਬਹੁ ਵਚਨ ਲਿਆ ਜਾਵੇਗਾ, ਜੇ ਤੇ ਪਾਤਾਲ ਦੇ ਲੱਲੇ ਨੂੰ ਔਂਕੜ ਹੋਵੇ ਫਿਰ ਇੱਕ ਪਾਤਾਲ, ਲੱਲਾ ਮੁਕਤਾ ਹੋਵੇ ਤੇ ਬਹੁਤੇ ਪਾਤਾਲ, ਆਕਾਸ਼ ਦਾ ਸੱਸਾ ਮੁਕਤਾ ਹੋਵੇ ਤੇ ਇੱਕ ਆਕਾਸ਼, ਸੱਸੇ ਨੂੰ ਵਾਹਿਗੁਰੂ ਸੱਸੇ ਨੂੰ ਔਂਕੜ ਲੱਗੀ ਹੋਵੇ ਤੇ ਇੱਕ ਆਕਾਸ਼, ਤੇ ਸੱਸਾ ਮੁਕਤਾ ਹੋਵੇ ਤੇ ਬਹੁਤੇ ਆਕਾਸ਼। ਇਸ ਤਰੀਕੇ ਦੇ ਨਾਲ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਪਾਤਾਲਾ ਤੋਂ ਅੱਗੇ ਜਿੰਨੇ ਵੀ ਅੱਗੇ ਲੱਖਾਂ ਹੋਰ ਪਾਤਾਲ ਨੇ, ਆਕਾਸ਼ ਤੋਂ ਅੱਗੇ ਜਿੰਨੇ ਹੋਰ ਲੱਖਾਂ ਆਕਾਸ਼ ਨੇ। ਇਸੇ ਪ੍ਰਕਾਰ ਨੌ ਖੰਡ ਪ੍ਰਿਥਵੀ ਮੰਡਲ, ਜਿੰਨੀਆਂ ਭੂਮੀਆਂ, ਜਿਤਨੀਆਂ ਪ੍ਰਿਥਵੀਆਂ, ਜਿਤਨੀਆਂ ਵੀ ਧਰਤੀਆਂ ਨੇ, ਇਹ ਤਿੰਨੇ ਭਵਨ ਮੰਨਣੇ, ਸਾਰੀਆਂ ਹੀ ਧਰਤੀਆਂ, ਸਾਰੇ ਆਕਾਸ਼ ਤੇ ਸਾਰੇ ਪਾਤਾਲ। ਮੂਲ ਰੂਪ ਵਿੱਚ ਜਿੰਨੀਆਂ ਵੀ ਭੂਮੀਆਂ ਨੇ ਇੱਕ ਭਵਨ, ਜਿੰਨੇ ਪਾਤਾਲ ਨੇ ਇੱਕ ਭਵਨ, ਜਿੰਨੇ ਆਕਾਸ਼ ਨੇ ਇੱਕ ਭਵਨ, ਤੇ ਤਿੰਨੇ ਮਿਲਾ ਕੇ ਬਣ ਗਏ ਤਿੰਨ ਭਵਨ। ਤੀਨ ਭਵਨੇ ਲਪਟਾਏ ਰਹੀ, ਤਿੰਨਾਂ ਹੀ ਭਵਨਾਂ ਦੇ ਜੀਵਾਂ ਦੇ ਮਨਾਂ ਨੂੰ ਲੁਭਾਏਮਾਨ ਕਰ ਰਹੀ ਹੈ। ਸਾਰੇ ਜੀਵ ਇਸ ਦੇ ਵਿੱਚ ਲਪਟਾਏ ਹੋਏ ਤਦਾਕਾਰ ਹੋ ਰਹੇ ਹਨ।
1: ਕਾਚ ਕਰਮ ਨ ਜਾਤ ਸਹੀ,
0: ਇਸ ਪ੍ਰਕਾਰ ਕਾਚ ਕਰਮ ਨ ਜਾਤ, ਮਾਇਆ ਦੀ ਪ੍ਰਾਪਤੀ ਵਾਸਤੇ ਜਿੰਨੇ ਯਤਨ ਕਰਨੇ ਨੇ ਨਾ, ਸਾਰੇ ਕੱਚੇ ਕਰਮ ਨੇ। ਨਾ ਜਾਤ ਸਹੀ, ਭਾਈ ਸੰਤ ਜਨਾਂ ਦੇ ਨਾਲ ਮਿਲ ਕੇ ਇਹ ਸਹੀ ਕੀਤਾ, ਨਿਸ਼ਚੇ ਕੀਤਾ ਹੈ ਕਿ ਅੰਤ ਸਮੇਂ ਇਹ ਨਾਲ ਨਹੀਂ ਜਾਂਦੀ। ਮਾਇਆ ਦਾ ਮੋਹ ਜਿਹੜਾ ਉਹ ਕੱਚ ਵਰਗਾ ਹੈ, ਨਾਲ ਨਿਭਣ ਵਾਲਾ ਨਹੀਂ, ਟੁੱਟ ਜਾਂਦਾ, ਛੁੱਟ ਜਾਂਦਾ, ਮਾਇਆ ਇੱਥੇ ਰਹਿ ਜਾਂਦੀ ਹੈ। ਨਿਸ਼ਚੇ ਕਰਕੇ ਦੇਖਿਆ ਨਾਲ ਨਹੀਂ ਜਾਂਦੀ ਹੈ। ਪਰ ਜਿਹੜੇ ਜੀਵ ਨੇ ਨਾ, ਉਨਮਤ ਮਾਇਆ ਦੀ ਮਸਤੀ ਦੇ ਵਿੱਚ, ਅੰਧ ਧੰਦ ਧੰਦਿਆਂ ਵਿੱਚ ਲੱਗ ਰਹੇ ਨੇ, ਮਾਇਆ ਦੀ ਮਸਤੀ ਵਿੱਚ ਲੱਗ ਕਰਕੇ ਧੰਦਿਆਂ ਵਿੱਚ ਲੱਗ ਰਹੇ ਨੇ, ਤੇ ਮੋਹ ਦੇ ਵਿੱਚ ਰਚ ਕਰਕੇ ਮਨ ਅਤੇ ਬੁੱਧ ਰੂਪੀ ਨੇਤਰਾਂ ਚੋਂ ਅੰਨੇ ਹੋ ਰਹੇ ਨੇ, ਰਚਤ ਤੋਂ ਭਾਵ ਰਚ ਰਹੇ ਨੇ। ਇਸ ਪ੍ਰਕਾਰ ਮੋਹ ਵਿੱਚ ਲੱਗ ਕਰਕੇ ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਹੋ ਰਹੇ ਹਨ।
1: ਜੈਸੇ ਮਹਾਸਾਗਰ ਹੋਹੇ,
0: ਜਿਸ ਪ੍ਰਕਾਰ ਮਹਾਸਾਗਰ ਵੱਡੇ ਭਾਰੀ ਸਾਗਰ ਦੇ ਅੰਦਰ ਹੋਹੇ ਹਲੋਰੇ ਵੱਜਦੇ ਨੇ, ਜਦੋਂ ਹਵਾ ਦਾ ਤੇਜ ਝੋਂਕਾ ਆਉਂਦਾ ਜਾਂ ਹਵਾ ਤੇਜ਼ੀ ਦੇ ਨਾਲ ਵਗਦੀ ਏ, ਹਵਾ ਦੇ ਨਾਲ ਸਮੁੰਦਰ ਦੇ ਉੱਪਰ ਬਹੁਤੀਆਂ ਲਹਿਰਾਂ ਪੈਂਦੀਆਂ ਨੇ ਤੇ ਲਹਿਰਾਂ ਦੇ ਉੱਪਰ ਜਲ ਦੇ ਉੱਪਰ ਤੈਰਦੇ ਹੋਏ ਜਿਹੜੇ ਜਹਾਜ਼ ਨੇ ਫਿਰ ਡੱਕੇ ਡੋਲੇ ਖਾਂਦੇ ਨੇ। ਜਿਸ ਪ੍ਰਕਾਰ ਜਹਾਜ਼ ਹਲੋਰੇ ਖਾਂਦੇ ਨੇ ਨਾ ਪਾਣੀ ਦੇ ਉੱਪਰ, ਇਵੇਂ ਜੀਵ ਮਾਇਆ ਜਲ ਰੂਪ ਸਾਗਰ ਦੇ ਉੱਪਰ ਹਲੋਰੇ ਖਾਂਦੇ ਨੇ। ਸੋ ਇਸੇ ਪ੍ਰਕਾਰ
1: ਕਾਚ ਕਰਮ ਨ ਜਾਤ ਸਹੀ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਇਸ ਗੱਲ ਨੂੰ ਸਹੀ ਕਰਕੇ ਜਾਣ ਲਓ, ਮਾਇਆ ਦੀ ਪ੍ਰਾਪਤੀ ਦੇ ਕਰਮ ਕਰਨੇ ਕੱਚੇ ਕਰਮ ਨੇ, ਨਿਭਣ ਵਾਲੇ ਨਹੀਂ ਹਨ। ਜਿਨ੍ਹਾਂ ਦੀ ਮਤ ਉਹਨ ਉਸ ਮਾਇਆ ਨੂੰ ਪ੍ਰਾਪਤ ਕਰਨ ਵਿੱਚ ਰਚਿਤ ਹੋ ਗਈ, ਉਹ ਸੰਸਾਰਕ ਧੰਦਿਆਂ ਵੱਲ ਲੱਗ ਕੇ ਪਰਮੇਸ਼ਰ ਜੀ ਦੀ ਪ੍ਰਾਪਤੀ ਵੱਲੋਂ ਅੰਨੇ ਹੋ ਰਹੇ ਨੇ, ਪ੍ਰੇਮਾ ਭਗਤੀ ਦਾ ਮਾਰਗ ਤਿੰਨਾਂ ਨੂੰ ਨਹੀਂ ਦਿਸਦਾ।
1: ਮਹਾਸਾਗਰ ਹੋਵੇ,
0: ਜਿਵੇਂ ਵੱਡੇ ਭਾਰੀ ਸਾਗਰ ਦੇ ਅੰਦਰ ਜਹਾਜ਼ ਹੋਵੇ, ਜਹਾਜ਼ ਨੂੰ ਜਦੋਂ ਹਵਾ ਦੇ ਵੇਗ ਦੇ ਨਾਲ ਹਲੋਰੇ ਵੱਜਦੇ ਨੇ ਤੇ ਵਿੱਚ ਜਿਹੜੇ ਸਵਾਰ ਹੁੰਦੇ ਨੇ ਨਾ, ਕਈਆਂ ਨੂੰ ਉਛਾਲੀ ਆਉਣ ਲੱਗਦੀ, ਉੱਪਰ ਛਾਲਾ ਉਲਟੀਆਂ ਆਉਣ ਲੱਗਦੀਆਂ ਨੇ, ਕਈਆਂ ਨੂੰ ਅਤਿਸਾਰ ਹੋ ਜਾਂਦਾ, ਕਈਆਂ ਨੂੰ ਦਸਤ ਲੱਗ ਜਾਂਦੇ ਨੇ। ਇਸ ਪ੍ਰਕਾਰ ਭਾਈ ਇਹ ਮਾਇਆ ਦੇ ਜਿਸ ਵੇਲੇ ਹਲੋਰੇ ਵੱਜਦੇ ਨੇ ਨਾ, ਉਸ ਵੇਲੇ ਕਿੰਨਿਆਂ ਨੂੰ ਹੰਕਾਰ ਰੂਪੀ ਅਤਿਸਾਰ ਹੋ ਜਾਂਦਾ, ਕਿੰਨਿਆਂ ਨੂੰ ਮੋਹ ਰੂਪੀ ਉਛਾਲੇ ਆਉਣ ਲੱਗਦੇ ਨੇ, ਕਿੰਨਿਆਂ ਨੂੰ ਵਿਕਾਰਾਂ ਰੂਪੀ ਦਸਤ ਲੱਗਦੇ ਨੇ। ਐਸੀ ਇਹ ਮਾਇਆ ਸਭਨਾਂ ਨੂੰ ਰੋਗੀ ਕਰ ਦਿੰਦੀ ਹੈ, ਜੋ ਜੋ ਦਿਸੈ ਸੋ ਸੋ ਰੋਗੀ। ਜਿਵੇਂ ਵੱਡੇ ਸਾਗਰ ਦੇ ਅੰਦਰ ਜਹਾਜ਼ ਦੇ ਅੰਦਰ ਜੀਵਾਂ ਨੂੰ ਇਸ ਪ੍ਰਕਾਰ ਹੋਏ ਹਲੋਰੇ ਵੱਜਦੇ ਨੇ, ਇਵੇਂ ਮਾਇਆ ਹਲੋਰੇ ਮਾਰਦੀ ਏ, ਸਭਨਾਂ ਨੂੰ ਰੋਗੀ ਕਰਦੀ ਹੈ।
1: ਹਰ ਸੰਤ ਦਾਸ
0: ਮਹਾਰਾਜ, ਇਸ ਮਾਇਆ ਦੇ ਹਲੋਰਿਆਂ ਤੋਂ ਕੋਈ ਬਚਿਆ ਵੀ ਹੈ? ਹਜ਼ੂਰ ਫਰਮਾਉਂਦੇ ਨੇ, ਭਾਈ ਹਰੀ ਪਰਮੇਸ਼ਰ ਜੀ ਦੇ ਜਿਹੜੇ ਸੰਤ ਜਨ ਨੇ, ਜਿਹੜੇ ਦਾਸ ਹੋ ਰਹੇ ਵਾਹਿਗੁਰੂ ਜੀ ਦੇ, ਉਹ ਮਾਇਆ ਦੇ ਮੋਹ ਚੋਂ ਉਧਰੇ ਨੇ, ਬਚੇ ਨੇ, ਉਭਰੇ ਨੇ, ਅਸੰਗ ਹੋਏ ਨੇ, ਨਿਰਬਾਣ ਹੋਏ ਨੇ, ਨਿਰਬੰਧ ਹੋਏ ਨੇ, ਮਾਇਆ ਦੇ ਮੋਹ ਤੋਂ ਬਚ ਗਏ ਹਨ। ਪਰਮੇਸ਼ਰ ਜੀ ਨੇ, ਹਰੀ ਜੀ ਨੇ, ਵਾਹਿਗੁਰੂ ਜੀ ਨੇ, ਨਿਰੰਕਾਰ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਦੀ ਜਮਾਂ ਦੀ ਫਾਹੀ ਕੱਟ ਦਿੱਤੀ ਏ। ਜਮਾ ਦੀ ਫਾਹੀ ਤਿੰਨਾਂ ਸੰਤ ਜਨਾਂ ਦੇ ਗਲੇ ਵਿੱਚ ਆ ਕੇ ਨਹੀਂ ਪੈਂਦੀ ਹੈ।
1: ਪਾਵਨ ਨਾਮ ਜਾਕੋ,
0: ਜਿਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਪਾਪੀਆਂ ਨੂੰ ਪਵਿੱਤਰ ਕਰਨੇ ਵਾਲਾ ਹੈ,
1: ਨਾਨਕ
0: ਜਿਹੜੇ ਸੰਤ ਜਨ ਦਾਸ ਹੋ ਕਰਕੇ ਉਹੇ ਉਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਿਮਰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਸਿਮਰ ਨਾਨਕ ਉਹੇ, ਤੂੰ ਵੀ ਉਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਜਿਸ ਨੂੰ ਸੰਤ ਜਨ ਜਪਦੇ ਨੇ, ਫਿਰ ਪਤਤ ਤੋਂ ਪਾਵਨ ਹੋ ਜਾਵੇਗਾ, ਗਲ ਵਿੱਚ ਜਮਾਂ ਦੀ ਫਾਹੀ ਨਹੀਂ ਪਵੇਗੀ ਤੇ ਗੋਪਾਲ ਜੀ ਦੇ ਸਿਮਰਨ ਵਾਲਾ ਹੋ ਜਾਵੇਗਾ। ਮਾਇਆ ਦਾ ਧਰੋ, ਮਾਇਆ ਦਾ ਛਲ ਫਿਰ ਤੈਨੂੰ ਛਲ ਨਹੀਂ ਸਕੇਗਾ। ਪਰਮੇਸ਼ਰ ਜੀ ਮਾਇਆ ਦੇ ਧਰੋ ਤੋਂ ਛਲ ਤੋਂ ਬਚਾ ਲੈਣਗੇ, ਜਮਾਂ ਦੀ ਫਾਹੀ ਤੋਂ ਬਚਾ ਲੈਣਗੇ ਜਿਸ ਨਾਮ ਨੂੰ ਸੰਤ ਜਨ ਜਪਦੇ ਨੇ। ਵਾਹਿਗੁਰੂ ਜੀ ਦੇ ਇਸ ਅੰਮ੍ਰਿਤ ਨਾਮ ਨੂੰ ਭਾਈ ਤੁਸੀਂ

0: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰਬ ਦੇਸ਼ ਗਏ ਨੇ ਤੇ ਕਿੰਨਾ ਸੀ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਸਿੱਖੀ ਦਾ ਗੁਰਮਤ ਗੁਰਬਾਣੀ ਦਾ ਪ੍ਰਚਾਰ ਕਰਦੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੀਵਾਂ ਦੀ ਕਲਿਆਣ ਕਰਦੇ ਪਟਨਾ ਸਾਹਿਬ ਵਿਖੇ ਜੀਵਾਂ ਦਾ ਉਧਾਰ ਕਰਨ ਵਾਸਤੇ ਸੁਭਾਏਮਾਨ ਹੋਏ ਨੇ ਟਿਕੇ ਨੇ ਕਿੰਨਿਆਂ ਜੀਵਾਂ ਦਾ ਉਧਾਰ ਕੀਤਾ ਹੈ ਕਿੰਨਿਆਂ ਦੀ ਮਹਿਮਾ ਪ੍ਰਗਟ ਕੀਤੀ ਏ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਰਾਜਾ ਬਿਸ਼ਨ ਸਿੰਘ ਪਿਆਨਾ ਮਹਾਰਾਜ ਕਿਰਪਾਲਤਾ ਕਰਕੇ ਮੇਰੀ ਜਿੱਤ ਕਰਾਓ ਢਾਕੇ ਬੰਗਾਲ ਮੁਹਿੰਮ ਤੇ ਚੱਲਿਆ ਔਰੰਗਜ਼ੇਬ ਨੇ ਚੜਾ ਕੇ ਭੇਜਿਆ ਜਿਹੜਾ ਵੀ ਉਸ ਮੁਹਿੰਮ ਨੂੰ ਸਰ ਕਰਨ ਵਾਸਤੇ ਗਿਆ ਅੱਜ ਤੱਕ ਮੁੜਿਆ ਨਹੀਂ ਉਹ ਮਾਰਿਆ ਜਾਂਦਾ ਹੈ ਇਸ ਪ੍ਰਕਾਰ ਢਾਕੇ ਬੰਗਾਲੇ ਵਾਲੇ ਜਾਦੂ ਟੂਣਿਆਂ ਦੇ ਨਾਲ ਚੜ੍ਹਾਈ ਕਰਕੇ ਆਉਣ ਵਾਲਿਆਂ ਨੂੰ ਮਾਰ ਦਿੰਦੇ ਨੇ ਮੇਰੀ ਰੱਖਿਆ ਕਰੋ ਮੈਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਿਆ ਹਾਂ ਸਰਨ ਪ੍ਰਤਪਾਲਕ ਗਰੀਬ ਨਿਵਾਜ ਸਤਿਗੁਰੂ ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਜੇ ਦੀ ਜਿੱਤ ਕਰਾਉਣ ਵਾਸਤੇ ਤਿਸ ਦੇ ਨਾਲ ਚੱਲੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਹਿਲਾਂ ਜਗਤ ਮਾਤਾ ਮਾਤਾ ਗੁਜਰੀ ਜੀ ਨੂੰ ਪਰਮ ਪੂਜਨੀਕ ਸਾਡੇ ਮਾਤਾ ਜੀ ਨੂੰ ਸਮੇਤ ਪਰਿਵਾਰ ਤੇ ਸੇਵਾਦਾਰਾਂ ਦੇ ਪਟਨਾ ਸਾਹਿਬ ਵਿਖੇ ਛੱਡ ਕੇ ਆਪ ਢਾਕੇ ਬੰਗਾਲ ਨੂੰ ਤਿਆਰੇ ਕਰਨ ਵਾਸਤੇ ਕਮਰ ਕੱਸੇ ਲਗਾਉਂਦੇ ਨੇ ਪਟਨਾ ਸਾਹਿਬ ਦੀਆਂ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿਖੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਰਦੇ ਆ ਤੇ ਸੰਸਾਰ ਵੱਲੋਂ ਮੋਹ ਟੁੱਟਾ ਰਹਿੰਦਾ ਬੰਦਗੀ ਦੇ ਨਾਲ ਸਨੇਹ ਬਣਿਆ ਰਹਿੰਦਾ ਹੁਣ ਆਪ ਜੀ ਪਟਨਾ ਸਾਹਿਬ ਜੀ ਦੀ ਧਰਤੀ ਤੋਂ ਢਾਕੇ ਬੰਗਾਲ ਵੱਲ ਨੂੰ ਚੱਲੇ ਹੋ ਆਪ ਜੀ ਤੋਂ ਵਿਛੜ ਕਰਕੇ ਫਿਰ ਮਨ ਦੇ ਅੰਦਰ ਮਾਇਆ ਤੇ ਸੰਸਾਰ ਦਾ ਮੋਹ ਉਤਪੰਨ ਨਾ ਹੋ ਜਾਵੇ ਮਹਾਰਾਜ ਸੰਸਾਰ ਵੱਲੋਂ ਵੈਰਾਗ ਧਾਰਨ ਕਰ ਲਈਏ ਕਿਰਪਾਲਤਾ ਕਰਕੇ ਵੈਰਾਗਮਈ ਉਪਦੇਸ਼ ਦੀ ਸਾਡੇ ਤਾਈਂ ਦਾਤ ਬਖਸ਼ਿਸ਼ ਕਰੋ ਜੀ ਤਾਂ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਪਟਨਾ ਸਾਹਿਬ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸੋ ਸਾਰੰਗ ਰਾਗ ਦੇ ਅੰਦਰ ਇਹ ਪਾਵਨ ਵੈਰਾਗਮਈ ਗੁਰ ਸ਼ਬਦ ਉਚਾਰਨਾ ਕੀਤੇ ਹਨ ਪਹਿਲਾਂ ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ ਇੱਕ ਓਅੰਕਾਰ ਇੱਕ ਜੋ ਅਦੁੱਤੀ ਬ੍ਰਹਮ ਹੈ ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਜੋ ਪਰਮੇਸ਼ਰ ਜੀ ਸਰਬ ਜੀਆਂ ਦੇ ਪੈਦਾ ਕਰਨ ਵਾਲੇ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ ਜੀਓ
1: ਸੰਤ ਗੁਰ ਪ੍ਰਸਾਦ
0: ਜੋ ਵਾਹਿਗੁਰੂ ਜੀ ਸਤ ਚਿੱਤ ਆਨੰਦ ਸਰੂਪ ਨੇ ਗੁਰ ਪੂਜਨੀਕ ਨੇ ਸਭਨਾ ਤੋਂ ਵੱਡੇ ਨੇ ਅਗਿਆਨਤਾ ਦਾ ਹਨੇਰਾ ਮੇਟ ਕੇ ਹਿਰਦਿਆਂ ਦੇ ਅੰਦਰ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ ਪ੍ਰਸਾਦ ਪਰ ਸਵਾਦ ਸਵਾਦਾਂ ਤੋਂ ਰਸਾ ਕਸਾਂ ਤੋਂ ਪਰੇ ਆਨੰਦ ਸਰੂਪ ਨੇ ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਪੂਰਿਆ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਿਰਪਾ ਦੇ ਰਾਹੀਂ ਅਥਵਾ ਕਿਰਪਾ ਦੇ ਦੁਆਰਾ ਹੁੰਦੀ ਹੈ ਜੀਓ
1: ਰਾਗ ਸਾਰੰਗ ਮਹਲਾ ਨਵਾ
0: ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ ਸਾਧ ਸੰਗਤ ਜੀ ਕੱਲ ਇੱਕ ਸ਼ਬਦ ਆਇਆ ਸੀ ਜਿਸ ਦਾ ਸਰਲੇਖ ਸਾਰੰਗ ਮਹੱਲਾ ਪੰਜਵਾਂ ਸੀ ਬਾਕੀ ਦੇ ਜਿਹੜੇ ਸਰਲੇਖ ਨੇ ਸਾਰੰਗ ਮਹੱਲਾ ਪੰਜਵਾਂ ਆਏ ਨੇ ਪਰ ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਰਲੇਖ ਰੱਖਿਆ ਸੋ ਹਜ਼ੂਰ ਫਰਮਾਉਂਦੇ ਨੇ ਰਾਗ ਸਾਰੰਗ ਸਾਰੰਗ ਰਾਗ ਦੇ ਅੰਦਰ ਗਰੀਬ ਨਿਵਾਜ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹੱਲਾ ਨਾਮ

ਵਾਸਤੇ ਵੈਰਾਗਮਈ ਬਖਸ਼ਿਸ਼ਾਂ ਭਰੇ ਬਚਨ ਕਰਦੇ ਨੇ। ਹੇ ਪ੍ਰਾਣੀ, ਹਿਰਦੇ ਦੇ ਅੰਦਰ ਵਿਚਾਰ ਕਰਕੇ ਦੇਖ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਅੰਤਕਾਲ ਤੇਰੀ ਸਹਾਇਤਾ ਕਰਨ ਵਾਲਾ ਕੋਈ ਵੀ ਸਹਾਈ ਕੋਈ ਸਹਾਇਕ ਨਹੀਂ ਹੋਵੇ।

0: ਬਾਹਰੋਂ ਘਰ ਆਈਏ ਤੇ ਜਿਹੜੇ ਪੁੱਤਰ ਨੇ ਲੱਤਾਂ ਨਾਲ ਚੰਬੜ ਜਾਂਦੇ ਨੇ, ਗਲਦੇ ਨਾਲ ਚੰਬੜ ਜਾਂਦੇ। ਇਸਤਰੀ ਬੜਾ ਸਨੇਹ ਕਰਦੀ ਹੈ ਕਿ ਇਹਨਾਂ ਚੋਂ ਕੋਈ ਵੀ ਸਹਾਇਤਾ ਨਹੀਂ ਕਰੇਗਾ। ਤੇ ਹਜ਼ੂਰ ਫਰਮਾਉਂਦੇ ਨੇ ਕਾਂ ਕੀ ਕਹਿਣਾ ਕਰੋ ਖਾਂ, ਕਾਂ ਕੀ ਅੰਤਕਾਲ ਮਾਤ ਮਾਤਾ ਕਿਸ ਦੀ ਸਹਾਇਤਾ ਕਰਦੀ ਏ, ਕਿਸੇ ਦੀ ਵੀ ਨਹੀਂ ਕਰ ਸਕਦੀ। ਕਾਂ ਕੀ ਪਿਤਾ ਪਿਤਾ ਕਿਸ ਦਾ ਸਹਾਇਕ ਹੋ ਸਕਦਾ ਹੈ, ਕਿਸੇ ਦਾ ਨਹੀਂ ਹੋ ਸਕਦਾ। ਸਪੁੱਤਰ ਤੇ ਇਸਤਰੀ ਕਿਸ ਦੇ ਸਹਾਇਕ ਹੋਏ ਨੇ, ਕਿਸੇ ਦੇ ਸਹਾਇਕ ਨਹੀਂ ਹੋ ਸਕਦੇ।
1: ਕੋ ਕਾਹੂ ਕੋ ਭਾਈ,
0: ਹੇ ਭਾਈ ਰਿਸ਼ਤੇਦਾਰ ਸਕੇ ਸੰਬੰਧੀ ਇੱਥੇ ਕੌਣ ਕਿਸੇ ਦੇ ਨੇ ਜਿਹੜੇ ਸਹਾਇਤਾ ਕਰ ਸਕਣ? ਅੰਤਕਾਲ ਕੋਈ ਸਹਾਇਤਾ ਨਹੀਂ ਕਰ ਸਕਦਾ। ਕੋ ਕਾਹੂ ਕੋ ਭਾਈ, ਹੇ ਭਾਈ ਜਿਹੜੇ ਸਕੇ ਭਰਾ ਨੇ ਨਾ, ਅੰਤਕਾਲ ਸਕੇ ਭਰਾ ਵੀ ਜੰਮਾਂ ਤੋਂ ਛਡਾਉਣ ਵਾਸਤੇ ਕਾਲ ਦੀ ਫਾਹੀ ਗੱਲ ਵਿੱਚ ਪੈਣ ਤੋਂ ਸਹਾਇਤਾ ਨਹੀਂ ਕਰ ਸਕਦੇ, ਬਚਾ ਨਹੀਂ ਸਕਦੇ ਹਨ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਧਰਨੀ ਅਰ ਸੰਬਤ ਸਗਰੀ।
0: ਮਹਾਰਾਜ ਵਚਨਾਂ ਦੁਆਰਾ ਸੁਣਦੇ ਵੀ ਆ, ਧਨ ਵਿਭੂਤੀ ਨਾਲ ਨਹੀਂ ਜਾਣੀ, ਪਰ ਤਾਂ ਵੀ ਧਨ ਦਾ ਸੰਪਦਾ ਦਾ ਪਦਾਰਥਾਂ ਦਾ ਮੋਹ ਨਹੀਂ ਛੁੱਟਦਾ। ਹਜ਼ੂਰ ਫਰਮਾਉਂਦੇ ਨੇ ਧਨ ਜਿੰਨਾ ਵੀ ਕੋਲ ਧਨ ਹੈ, ਜਿੰਨਾ ਰੋਕੜਾ ਏ, ਜਿੰਨੇ ਰੁਪਈਏ ਨੇ, ਜਿੰਨੀ ਸੰਪਦਾ ਹੈ, ਧਰਨੀ ਜਿੰਨੀ ਧਰਤੀ ਦੀ ਮਾਲਕੀ ਹੈ, ਅਰ ਸੰਪਤ ਜਿਤਨੀ ਸੰਪਤੀ ਏ, ਜਿਤਨੇ ਮਾਲ ਡੰਗਰ ਨੇ, ਜਿਤਨੇ ਹਾਥੀ ਘੋੜੇ ਨੇ, ਇਸੇ ਪ੍ਰਕਾਰ ਜਿੰਨੇ ਵੀ ਪਦਾਰਥ ਹਨ, ਸਾਰੀ ਜਿੰਨੀ ਵੀ ਵਿਭੂਤੀ ਹੈ, ਜਿੰਨੀ ਵੀ ਵਿਭੂਤੀ ਨੂੰ ਆਪਣੀ ਕਰਕੇ ਮੰਨਿਆ, ਇਹ ਸੰਪਦਾ ਮੇਰੀ, ਇਹ ਧਰਤੀ ਮੇਰੀ, ਇਹ ਭੂਮੀ ਮੇਰੀ, ਇਹ ਜ਼ਮੀਨ ਮੇਰੀ, ਇਹ ਧਨ ਮਾਲ ਮੇਰਾ ਏ, ਇਹ ਰੋਕੜੀ ਮੇਰੀ ਏ, ਜਿੰਨੀ ਵੀ ਆਪਣੀ ਕਰਕੇ ਜਾਣੀ ਹੈ। ਭਾਈ ਜਿਸ ਵੇਲੇ ਸਰੀਰ ਛੁੱਟ ਗਿਆ ਨਾ, ਮੌਤ ਨੇ ਸਰੀਰ ਨੇ ਮੌਤ ਨੇ ਕਾਲ ਨੇ ਸਰੀਰ ਨੂੰ ਆ ਕੇ ਗ੍ਰਸ ਲਿਆ ਨਾ, ਸਾਰੀ ਸੰਪਦਾ ਸਾਰੀ ਵਿਭੂਤੀ ਚੋਂ ਫਿਰ ਕੁਛ ਵੀ ਅੰਤਕਾਲ ਨਾਲ ਨਹੀਂ ਜਾਵੇਗਾ, ਰੰਚਕ ਮਾਤਰ ਵੀ। ਹੇ ਭਾਈ ਕਿਉਂ ਤੁਸੀਂ ਵਾਰ ਵਾਰ ਇਸ ਦੇ ਵਿੱਚ ਲਿਪਾਏ ਮਾਨ ਹੋ ਰਹੇ ਹੋ? ਕਿਉਂ ਤੁਹਾਡੇ ਮਨ ਦੀ ਬਿਰਤੀ

0: ਉੱਪਰ ਦਇਆਲਤਾ ਕਰਨ ਵਾਲੇ ਨੇ ਸਦਾ ਸਦਾ, ਤੇ ਸਦਾ ਸਦਾ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ। ਤਨ ਦੇ ਦੁੱਖ, ਮਨ ਦੇ ਦੁੱਖ, ਇਸੇ ਪ੍ਰਕਾਰ ਜਨਮ ਮਰਨ ਦੇ ਦੁੱਖ, ਜਮਾਂ ਦੇ ਦੁੱਖ, ਗਰਭ ਜੋਨੀਆਂ ਦੇ ਦੁੱਖ, ਸਾਰਿਆਂ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਨ। ਹੇ ਭਾਈ, ਤੇ ਇਸ ਪਰਮੇਸ਼ਰ ਜੀ ਦੀ ਬੰਦਗੀ ਦੇ ਨਾਲ ਆਪਣੇ ਮਨ ਦੀ ਰੁਚੀ ਵਧਾਈ ਹੋਈ ਨਹੀਂ, ਮਨ ਦੀ ਪ੍ਰੀਤ ਵਧਾਈ ਹੋਈ ਨਹੀਂ, ਕਿਉਂ ਅਸਾਰ ਸੰਸਾਰ ਵਿੱਚ ਲੱਗ ਰਹੇ ਹੋ? ਸਾਰ ਬੰਦਗੀ ਨੂੰ ਕਰੋ, ਸਾਰ ਨਾਮ ਦੇ ਵਿੱਚ ਆਪਣੇ ਮਨ ਦੀ ਪ੍ਰੀਤੀ ਵਧਾਉਣੀ ਕਰੋ।
1: ਨਾਨਕ ਕਹਤ ਜਗਤ ਸਭ ਮਿਥਿਆ।
0: ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਨੌਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਜਿੰਨਾ ਵੀ ਜਗਤ ਹੈ ਨਾ, ਕੱਲਾ ਕੱਲਾ ਪਦਾਰਥ ਤੇ ਕਿੰਨੇ ਕੁ ਗਣੀਏ, ਕਿੱਲੇ ਕੱਲੇ ਕੱਲੇ ਸੰਬੰਧੀ ਤੇ ਕਿੰਨੇ ਕੁ ਗਣੀਏ, ਮਾਤਾ ਪਿਤਾ ਘਰਵਾਲੀ ਪੁੱਤਰ ਭਰਾ ਕਿੰਨਿਆਂ ਕੁ ਨੂੰ ਗਿਣੀਏ, ਕਿੰਨੇ ਕੁ ਪਦਾਰਥਾਂ ਨੂੰ, ਮਿਲਖ ਨੂੰ, ਸਿੱਖਦਾਰੀਆਂ ਨੂੰ, ਜਗੀਰਾਂ ਨੂੰ, ਜਾਇਦਾਦਾਂ ਨੂੰ, ਵਿਭੂਤੀ ਨੂੰ ਕਿੰਨੀ ਕੁ ਨੂੰ ਗਿਣਨਾ ਕਰੀਏ। ਇੱਕੇ ਵਾਰ ਹੀ ਬਚਨ ਕਰਦੇ ਨੇ, ਜਗਤ ਸਭ ਮਿਥਿਆ, ਸਾਰਾ ਜਗਤ ਤੇ ਜਗਤ ਦੇ ਸਾਰੇ ਪਦਾਰਥ ਮਿਥਿਆ ਨੇ। ਸਾਧ ਸੰਗਤ ਜੀ, ਇੱਕ ਝੂਠ ਹੁੰਦਾ, ਇੱਕ ਮਿਥਿਆ ਹੁੰਦਾ। ਝੂਠ ਤੇ ਉਹ ਹੁੰਦਾ ਜਿਹੜਾ

0: ਕਿਤੇ ਤੇ ਹੋਵੇ ਪਰ ਨਾਲ ਨਾ ਜਾਵੇ ਤੇ ਇਸ ਨੂੰ ਕਿਹਾ ਜਾਂਦਾ ਮਿਥਿਆ, ਤੇ ਜਿਹੜਾ ਕਦੇ ਹੋਵੇ ਹੀ ਨਾ ਉਸ ਨੂੰ ਕਿਹਾ ਜਾਂਦਾ ਝੂਠ। ਹੈਗਾ ਏ ਨਾ, ਨਜ਼ਰ ਆਉਂਦਾ ਏ ਨਾ, ਪ੍ਰਤੀਤ ਹੁੰਦਾ ਏ ਨਾ, ਇਸ ਕਰਕੇ ਇਹ ਝੂਠ ਨਹੀਂ, ਇਹ ਮਿਥਿਆ ਹੈ। ਪਹਿਲਾਂ ਵੀ ਨਹੀਂ ਸੀ, ਫੇਰ ਨਹੀਂ ਹੋਵੇਗਾ, ਮੌਜੂਦਾ ਸਮੇਂ ਚ ਪ੍ਰਤੀਤ ਹੁੰਦਾ, ਨਾਲ ਨਿਭੇਗਾ ਨਹੀਂ, ਸੋ ਕਹੀਏ ਮਿਥਿਆ। ਹਜ਼ੂਰ ਫਰਮਾਉਂਦੇ ਨੇ ਭਾਈ ਸਾਰਾ ਜਗਤ ਮਿਥਿਆ, ਨਾਲ ਨਿਭਣ ਵਾਲਾ ਨਹੀਂ ਹੈ।
1: ਸੁਪਨਾ ਰਹਿਣਾਈ
0: ਮਹਾਰਾਜ, ਸਾਨੂੰ ਤੇ ਸੱਚਾ ਪ੍ਰਤੀਤ ਹੁੰਦਾ, ਫਿਰ ਸੱਚਾ ਕਿਉਂ ਭਾਸਦਾ ਹੈ? ਹਜ਼ੂਰ ਫਰਮਾਉਂਦੇ ਨੇ ਜਿਵੇਂ ਸੁੱਤੇ ਪਏ ਇਨਸਾਨ ਨੂੰ ਸੁਪਨਾ ਆਉਂਦਾ ਨਾ ਰਾਤਰੀ ਦੇ ਸਮੇਂ, ਤੇ ਜਦੋਂ ਸੁਪਨਾ ਆਉਂਦਾ ਸੁਪਨੇ ਵਿੱਚ ਜਿੰਨੇ ਪਦਾਰਥ ਦਿਸਦੇ ਨੇ ਸਾਰੇ ਸੱਚੇ ਪ੍ਰਤੀਤ ਹੁੰਦੇ ਨੇ, ਪਰ ਜਦੋਂ ਪ੍ਰਾਣੀ ਨੂੰ ਜਾਗ ਆ ਜਾਂਦੀ ਫਿਰ ਪਤਾ ਲੱਗਦਾ ਪਦਾਰਥ ਕੋਈ ਵੀ ਸੱਚਾ ਨਹੀਂ, ਸਾਰੇ ਝੂਠੇ ਸਨ, ਅਣਹੋਏ ਸਨ, ਮਿਥਿਆ ਸਨ। ਇਸੇ ਪ੍ਰਕਾਰ ਜੋ ਸੁਪਨਾ ਰਹਿਣ ਆਈ ਭਾਈ, ਇਹ ਜਿਹੜੇ ਸੰਸਾਰ ਦੇ ਪਦਾਰਥ ਨੇ ਨਾ, ਇਹ ਸੁਪਨੇ ਵਰਗੇ ਹੀ ਨੇ। ਜੀਵ ਅਗਿਆਨ ਦੀ ਅਵਿਦਿਆ ਦੀ ਨਿੰਦਰਾ ਦੇ ਵਿੱਚ, ਮੋਹ ਦੀ ਨਿੰਦਰਾ ਵਿੱਚ ਸੁੱਤੇ ਪਏ ਨੇ। ਸੁਪਨੇ ਦੀ ਨਿਆਈ ਸੰਸਾਰ ਦੇ ਵਿੱਚ, ਅਣਹੋਏ ਜਿਹੜੇ ਪਦਾਰਥ ਨੇ ਰਹਿਣਾਈ, ਇਹ ਸੱਚ ਪ੍ਰਤੀਤ ਹੋ ਰਹੇ ਹਨ।
1: ਸਾਰੰਗ ਮਹੱਲਾ ਨਾਵਾ
0: ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਮਨ ਬਿਖਿਆ ਸੂ ਲਪਟਾਹੀ,
0: ਭਾਈ ਆਪਣੇ ਮਨ ਨੂੰ ਸਿੱਖਿਆ ਦਿੰਦੇ ਰਹੋ, ਹੇ ਮੇਰਿਆ ਮਨਾ, ਤੂੰ ਬਿਖਿਆ ਦੇ ਵਿੱਚ, ਜ਼ਹਿਰ ਦੇ ਵਿੱਚ। ਬਿਖਿਆ ਨਾਮ ਜ਼ਹਿਰ ਦਾ ਵੀ ਆ, ਬਿਖਿਆ ਨਾਮ ਮਾਇਆ ਦਾ ਹੈ। ਤੂੰ ਮਾਇਆ ਦੇ ਵਿੱਚ, ਮਾਇਆ ਰੂਪੀ ਜੜ ਤੇ ਚੇਤਨ ਰੂਪੀ ਜ਼ਹਿਰ ਦੇ ਵਿੱਚ। ਬਿਖਿਆ ਨਾਮ ਵਿਸ਼ੇ ਵਿਕਾਰਾਂ ਦਾ ਵੀ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ। ਹੇ ਮੇਰਿਆ ਮਨਾ, ਤੂੰ ਵਿਸ਼ੇ ਵਿਕਾਰਾਂ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ, ਜੜ ਤੇ ਮਾਇਆ ਚੇਤਨ ਦੇ ਵਿੱਚ ਕਿਉਂ ਲਿਪਾਏ ਮਾਨ ਹੋ ਰਿਹਾ ਹੈ? ਭਾਈ ਇਸ ਗੱਲ ਨੂੰ ਨਿਸ਼ਚੇ ਕਰਕੇ ਜਾਣ ਲੈ, ਇਸ ਜਗਤ ਦੇ ਅੰਦਰ, ਇਸ ਦੁਨੀਆਂ ਦੇ ਅੰਦਰ ਕੋਈ ਵੀ ਸਦਾ ਰਹਿਣ ਨਹੀਂ ਪਾਉਂਦਾ ਹੈ। ਰਹਿਣ ਨਾ ਪਾਵੈ ਸੋਰੇ ਨਰ ਦੇਵਾ, ਊਠ ਸਧਾਰੇ ਕਰ ਮੁਨ ਜਨ ਸੇਵਾ। ਫਿਰ ਰਹਿੰਦੇ ਕੌਣ ਨੇ? ਜੀਵਤ ਪੇਖੇ, ਉਹ ਸਦਾ ਜਿਉਂਦੇ ਦੇਖੇ ਨੇ ਬ੍ਰਹਮ ਗਿਆਨੀ। ਸਦ ਜੀਵ ਹੈ ਨਹੀਂ ਮਰਤਾ, ਆਤਮਿਕ ਜੀਵਨ ਜਿਉਂਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਇਆ, ਅਰਾਧਿਆ, ਜਪਿਆ ਹੈ ਸਤਨਾਮ
1: ਸ੍ਰੀ
0: ਵਾਹਿਗੁਰੂ, ਸਾਧ ਸੰਗ ਜਿਨੀ ਦਰਸ਼ਨ ਪਾਇਆ, ਜਿਨ੍ਹਾਂ ਨੇ ਸਾਧ ਸੰਗਤ ਕਰਦਿਆਂ ਹੋਇਆਂ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਭਾਈ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਵੀ ਦੁਨੀਆਂ ਉੱਪਰ ਰਹਿ ਨਹੀਂ ਸਕਦਾ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਇਸ ਜਗਤ ਦੇ ਅੰਦਰ ਕੋਈ ਵੀ ਸਦਾ ਸਦਾ ਵਾਸਤੇ ਸਥਿਰਤਾ ਪ੍ਰਾਪਤ ਨਹੀਂ ਕਰਦਾ ਹੈ। ਪ੍ਰਤੱਖ ਅੱਖਾਂ ਦੇ ਨਾਲ ਦੇਖ ਲਓ, ਇੱਕ ਜੀਵ ਜਨਮ ਲੈ ਕੇ ਆ ਰਹੇ ਨੇ, ਇੱਕ ਮੌਤ ਦੇ ਵਸੀਕਾਰ ਹੋ ਕਰਕੇ ਜਾ ਰਹੇ ਨੇ। ਐਸਾ ਕੋਈ ਸ਼ਹਿਰ ਨਹੀਂ ਜਿਸ ਸ਼ਹਿਰ ਦੇ ਵਿੱਚ ਕਿੰਨੇ ਬੱਚੇ ਹਰ ਦਿਨ ਜਨਮ ਨਾ ਲੈਂਦੇ ਹੋਣ, ਤੇ ਐਸਾ ਕੋਈ ਸ਼ਹਿਰ ਨਹੀਂ ਜਿਸ ਸ਼ਹਿਰ ਦੇ ਅੰਦਰ ਹਰ ਰੋਜ਼ ਕਿੰਨੀਆਂ ਹੀ ਮੌਤਾਂ ਨਾ ਹੁੰਦੀਆਂ ਹੋਣ। ਹਸਪੀਟਲਾਂ ਵਿੱਚ ਜਾ ਕੇ ਦੇਖ ਲਓ, ਕਿੰਨਿਆਂ ਦੇ ਘਰ ਸੰਤਾਨ ਜਨਮ ਲੈਂਦੀ, ਕਿੰਨਿਆਂ ਨੂੰ ਵਧਾਈਆਂ ਮਿਲ ਰਹੀਆਂ ਨੇ, ਤੇ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਦੇਖ ਲਓ, ਕਿੰਨਿਆਂ ਦੀਆਂ ਚਿਤਾਵਾਂ ਜਲ ਰਹੀਆਂ ਨੇ। ਕਬਰਸਤਾਨ ਵਿੱਚ ਜਾ ਕੇ ਦੇਖ ਲਓ, ਕਿੰਨਿਆਂ ਦੀਆਂ ਕਬਰਾਂ ਖੋਦੀਆਂ ਜਾ ਰਹੀਆਂ ਨੇ ਤੇ ਕਿੰਨਿਆਂ ਨੂੰ ਦੱਬਿਆ ਜਾ ਰਿਹਾ ਹੈ। ਲੱਖਾਂ ਹੀ ਜੀਵ ਹਰ ਰੋਜ਼ ਜਨਮ ਲੈ ਕੇ ਆਉਂਦੇ ਨੇ ਤੇ ਲੱਖਾਂ ਹੀ ਜੀਵ ਹਰ ਰੋਜ਼ ਮਰ ਕਰਕੇ ਦੁਨੀਆਂ ਤੋਂ ਚਲੇ ਜਾਂਦੇ ਨੇ। ਹਜ਼ੂਰ ਬਚਨ ਕਰਦੇ ਨੇ, ਇੱਕ ਤੇ ਜਨਮ ਲੈ ਕੇ ਆਈ ਜਾਂਦੇ ਨੇ, ਇੱਕ ਹਰ ਰੋਜ਼ ਨਿਤਾ ਪ੍ਰਤੀ ਮਰ ਕੇ ਜਾਈ ਜਾਂਦੇ ਨੇ, ਸਦਾ ਰਹਿਣਾ ਕੋਈ ਨਹੀਂ ਪਾਉਂਦੇ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਤਨ ਧਨ ਸੰਪਤ ਕਾਂਕੀ।
0: ਭਾਈ ਕਾਂ ਕੋ ਤਨ, ਇਹ ਸਰੀਰ ਕਿਸਦਾ ਹੈ? ਅੰਤਕਾਲ ਇਸ ਸਰੀਰ ਨੇ ਵੀ ਨਾਲ ਨਹੀਂ ਜਾਣਾ। ਜਿਸ ਸਰੀਰ ਨੂੰ ਤੂੰ ਆਪਣਾ ਕਰਕੇ ਮੰਨਿਆ ਨਾ, ਜਹਾ ਜਹਾ ਇਹ ਦੇਹੀ ਧਾਰੀ, ਰਹਿਣ ਨਾ ਪਾਇਓ ਕਬਹੂ। ਇਹ ਸਰੀਰ ਕੋਈ ਪਹਿਲੀ ਵਾਰ ਨਹੀਂ ਧਾਰਨ ਕੀਤਾ, ਇਸ ਤੋਂ ਪਹਿਲਾਂ ਕਿੰਨੇ ਕੋ ਸਰੀਰ ਕਿੱਥੇ ਕਿੱਥੇ ਧਾਰਨ ਕੀਤੇ, ਆਗੈ ਪਾਸ਼ਾ ਗਣਤ ਨਾ ਆਵੈ, ਉਹਨਾਂ ਦੀ ਗਿਣਤੀ ਹੋਈ ਕੋਈ ਨਹੀਂ ਆਉਂਦੀ। ਜਿੱਥੇ ਜਿੱਥੇ ਦੇਹੀ ਧਾਰਨ ਕੀਤੀ ਉੱਥੇ ਉੱਥੇ ਛੁੱਟ ਗਈ, ਕਦੇ ਪਸ਼ੂਆਂ ਦੀ, ਕਦੇ ਪੰਛੀਆਂ ਦੀ, ਕਦੇ ਇਸੇ ਪ੍ਰਕਾਰ ਕੀੜੀਆਂ ਮਕੌੜਿਆਂ ਦੀ, ਕਦੇ ਇਨਸਾਨਾਂ ਦੀ, ਪਰ ਕਾਚੇ ਗੁਰ ਤੇ ਮੁਕਤ ਨਾ ਹੂਆ। ਵਾਹਿਗੁਰੂ ਜੀ ਦੀ ਬੰਦਗੀ ਨਾ ਕੀਤੀ, ਮੁਕਤੀ ਨਾ ਹੋਈ।

0: ਫਿਰ 84 ਲੱਖ ਜੂਨੀਆਂ ਵਿੱਚ ਚਲੇ ਗਏ। ਇਸ ਪ੍ਰਕਾਰ ਦੇਹੀ ਵੀ ਸੱਚੀ ਨਹੀਂ, ਜਿੱਥੇ ਜਿੱਥੇ ਧਾਰਨ ਕੀਤੀ ਜਾਂਦੀ ਉੱਥੇ ਉੱਥੇ ਛੁੱਟ ਜਾਂਦੀ ਏ। ਕਾਂ ਕੋ ਤਾਨ ਧਨ ਸੰਪਤ ਕਾਂ ਕੀ, ਧਨ ਵੀ ਭਾਈ ਕਿਸ ਦਾ ਏ। ਰਾਵਣ ਹੂੰ ਤੇ ਅਧਿਕ ਛਤਰਪਤ ਖਿਨ ਮਹਿ ਗਏ ਬਿਲਾਤ, ਤੇ ਨੰਗੇ ਪੈਰੀ ਖਾਲੀ ਹੱਥ ਸਾਰੇ ਜਾਂਦੇ ਨੇ। ਦਮੜੀ ਵੀ ਕਿਸੇ ਦੇ ਨਾਲ ਨਹੀਂ ਜਾਂਦੀ, ਜਿਤਨੀ ਵੀ ਸੰਪਤੀ ਇਹ ਦੱਸਣਾ ਕਰੋ ਕਿਸ ਦੀ ਹੈ, ਕਿਸੇ ਦੇ ਵੀ ਨਾਲ ਨਹੀਂ ਜਾਂਦੀ। ਮਾਲਕ ਬਦਲਦੇ ਜਾਂਦੇ ਨੇ, ਸੰਪਤੀ ਵਿਭੂਤੀ ਧਰਤੀ ਉੱਥੇ ਦੀ ਉੱਥੇ ਹੀ ਪਈ ਹੈ, ਜੁੱਗਾਂ ਤੋਂ ਇੱਥੇ ਹੀ ਹੈ, ਇੱਥੇ ਹੀ ਰਹਿਣੀ ਹੈ। ਰਾਜ ਕਰਨ ਵਾਲੇ ਤੇ ਮੱਲਾਂ ਮਾਰਨ ਵਾਲੇ ਤੁਰਦੇ ਜਾਣਗੇ। ਹਜ਼ੂਰ ਫਰਮਾਉਂਦੇ ਨੇ ਅੰਤਕਾਲ ਤਨ ਕਿਸ ਦਾ ਸਾਥ ਦਿੰਦਾ, ਦੇਹੀ ਕਿਸ ਦੀ ਨਾਲ ਜਾਂਦੀ ਏ, ਧਨ ਕਿਸ ਦਾ ਸਾਥ ਦਿੰਦਾ ਤੇ ਵਿਭੂਤੀ ਕਿਸ ਦਾ ਸਾਥ ਦਿੰਦੀ ਹੈ। ਅਰਥਾਤ ਨਾ ਧਨ ਜਾਣਾ ਨਾ ਧਨ ਜਾਣਾ ਨਾ ਵਿਭੂਤੀ ਜਾਣੀ ਹੈ ਨਾਲ।
1: ਲਗਾਈ
0: ਭਾਈ ਜਿਸ ਪਰਮੇਸ਼ਰ ਜੀ ਦੀ ਬੰਦਗੀ ਕਰਨੀ ਸੀ ਉਸ ਦੀ ਬੰਦਗੀ ਤੇ ਕੀਤੀ ਨਹੀਂ, ਕਿਸ ਦੇ ਨਾਲ ਸਨੇਹ ਲਾ ਰਹੇ ਹੋ? ਧਨ ਦੇ ਨਾਲ, ਧਨ ਦੇ ਨਾਲ, ਸੰਪਤੀ ਦੇ ਨਾਲ, ਜਿਹੜੀ ਜਾਣੀ ਹੋਈ ਨਹੀਂ ਉਸ ਦੇ ਨਾਲ ਮਨ ਦਾ ਸਨੇਹ ਕਿਉਂ ਲਗਾ ਰਹੇ ਹੋ? ਮਹਾਰਾਜ ਜੋ ਕਿਸ ਨਜ਼ਰ ਆਉਂਦਾ ਚਮਤਕਾਰੇ ਬੜੇ ਨੇ, ਪ੍ਰਭਾਵ ਮਨ ਤੇ ਬੜਾ ਪੈਂਦਾ, ਮਨ ਮੋਹੇ ਜਾਂਦੇ ਨੇ। ਤੇ ਹਜ਼ੂਰ ਵਚਨ ਕਰਦੇ ਨੇ ਦੁਨੀਆਂ ਦੇ ਅੰਦਰ ਜੋ ਕਿਸ ਵੀ ਨਜ਼ਰ ਆਉਂਦਾ ਨਾ ਸਭ ਕੁਛ ਨਾਸ ਹੋ ਜਾਣ ਵਾਲਾ ਹੈ, ਰਹਿਣ ਵਾਲਾ ਕੁਛ ਵੀ ਨਹੀਂ ਹੈ। ਸ਼ਾਹੀ ਨਾਮ ਪਰਛਾਵੇਂ ਦਾ ਹੈ। ਜਿਸ ਪ੍ਰਕਾਰ ਬੱਦਲ ਹੁੰਦਾ ਨਾ ਜਦੋਂ ਸੂਰਜ ਦੇ ਅੱਗੇ ਆ ਜਾਂਦਾ ਹੈ ਤੇ ਉਸਦਾ ਜਿਹੜੀ ਸ਼ਾਹੀ ਉਸਦੀ ਛਾਇਆ ਉਸਦਾ ਪਰਛਾਵਾਂ ਧਰਤੀ ਦੇ ਉੱਪਰ ਪੈਂਦਾ ਹੈ। ਵੇਖਣ ਨੂੰ ਛਾਇਆ ਪ੍ਰਤੀਤ ਹੁੰਦੀ ਏ, ਧੁੱਪ ਮਿੱਟ ਜਾਂਦੀ ਏ, ਸਿਖਰ ਦੁਪਹਿਰ ਦੀ ਗਰਮੀ ਕੁਝ ਸਮੇਂ ਲਈ ਘੱਟ ਹੋ ਜਾਂਦੀ ਏ, ਇਵੇਂ ਲੱਗਦਾ ਹੁਣ ਛਾਵੇਂ ਆ ਗਏ ਆ, ਧੁੱਪ ਦਾ ਦੁੱਖ ਮਿੱਟ ਜਾਵੇਗਾ। ਪਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਉਹ ਛਾਇਆ ਸਦਾ ਥੋੜਾ ਰਹਿੰਦੀ ਏ, ਜ਼ਰਾ ਜਿੰਨੀ ਹਵਾ ਆਉਂਦੀ ਏ ਬੱਦਲ ਜਿਹੜੇ ਨੇ ਹਵਾ ਦੇ ਵੇਗ ਨਾਲ ਅੱਗੇ ਚਲੇ ਜਾਂਦੇ ਨੇ, ਜਿਹੜੀ ਛਾਂ ਹੁੰਦੀ ਏ ਨਾ ਉਹ ਬਿਨਾਸਾ ਨਾਸ਼ ਹੋ ਜਾਂਦੀ ਏ, ਛਾਂ ਨਹੀਂ ਰਹਿੰਦੀ। ਇਸੇ ਪ੍ਰਕਾਰ ਇਹ ਤਨ, ਇਹ ਧਨ ਤੇ ਇਹ ਵਿਭੂਤੀ ਇਹ ਬੱਦਲ ਵਰਗੀ ਹੈ। ਸੂਰਜ ਜਿਹੜਾ ਇਹ ਪਰਾਰਬਦ ਵਰਗਾ, ਜਿਸ ਵੇਲੇ ਪਰਾਰਬਦ ਦੀ ਧੁੱਪ ਪੈਂਦੀ ਏ, ਇੱਦਾਂ ਕਹਿ ਲਈਏ ਕਰਮਾ ਰੂਪੀ ਜਿਹੜੇ ਬੱਦਲ ਨੇ ਅੱਗੇ ਆਉਂਦੇ ਨੇ ਤੇ ਸੁੱਖ ਰੂਪੀ ਛਾਇਆ ਥੋੜੇ ਜਿਹੇ ਸਮੇਂ ਵਾਸਤੇ ਜੀਵ ਨੂੰ ਪ੍ਰਾਪਤ ਹੁੰਦੇ ਨੇ। ਪਰ ਇਸੇ ਪ੍ਰਕਾਰ ਜਿਵੇਂ ਹਵਾ ਆਉਂਦੀ ਬੱਦਲ ਅੱਗੇ ਚਲੇ ਜਾਂਦੇ ਨੇ, ਪਰਾਰਬਦ ਦੀ ਕਰਮਾਂ ਦੀ ਹਵਾ ਵਗਦੀ ਏ, ਜਿੰਨੇ ਕੁ ਸੁੱਖ ਜੀਵ ਨੇ ਭੋਗਣੇ ਹੁੰਦੇ ਸੰਪਤੀ ਮਾਇਆ ਦੇ ਭੋਗ ਲੈਂਦਾ, ਫਿਰ ਹਵਾ ਦੇ ਆਉਣੇ ਦੇ ਨਾਲ ਦੂਸਰਿਆਂ ਦੀ ਪਰਾਰਬਦ ਦੀ ਹਵਾ ਵਗਦੀ ਏ। ਜਿਵੇਂ ਬੱਦਲ ਅੱਗੇ ਚਲੇ ਜਾਂਦੇ ਨੇ, ਪਦਾਰਥ ਅੱਗੇ ਕਿਸੇ ਹੋਰ ਕੋਲ ਚਲੇ ਜਾਂਦੇ ਨੇ, ਜਿਹੜੀ ਹਵੇਲੀ, ਜਿਹੜਾ ਮਹਿਲ, ਜਿਹੜਾ ਘਰ ਕੱਲ੍ਹ ਕਿਸੇ ਹੋਰ ਦਾ ਸੀ, ਅੱਜ ਕਿਸੇ ਹੋਰ ਦਾ, ਕੱਲ੍ਹ ਫਿਰ ਕਿਸੇ ਹੋਰ ਦਾ ਹੋਵੇਗਾ। ਜਿਹੜੇ ਪਲਾਟ, ਜਿਹੜੇ ਮੁਰੱਬੇ, ਜਿਹੜੀਆਂ ਜ਼ਮੀਨਾਂ ਕੱਲ੍ਹ ਕਿਸੇ ਹੋਰ ਦੀਆਂ ਸਨ, ਅੱਜ ਜਿਸ ਦੀਆਂ ਨੇ ਕੱਲ੍ਹ ਫਿਰ ਉਸ ਦੀਆਂ ਨਹੀਂ ਹੋਣਗੀਆਂ। ਇਸ ਪ੍ਰਕਾਰ ਬੱਦਲ ਦੀ ਛਾਇਆ ਵਾਂਗੂ ਸੱਚੀ ਤੇ ਪ੍ਰਤੀਤ ਹੁੰਦੀ ਏ, ਪਰ ਸੰਪਦਾ ਸਦਾ ਕਿਸੇ ਦੇ ਕੋਲ ਸੱਚ ਕਰਕੇ ਰਹਿੰਦੀ ਨਹੀਂ, ਸਦਾ ਰਹਿੰਦੀ ਨਹੀਂ। ਜੋ ਕੁਛ ਵੀ ਨਜ਼ਰ ਆਉਂਦਾ, ਭਾਵੇਂ ਤਨ ਹੈ, ਭਾਵੇਂ ਧਨ ਹੈ, ਭਾਵੇਂ ਸੰਪਦਾ ਹੈ, ਬੱਦਲ ਦੀ ਛਾਂ ਵਾਂਗੂ ਸਭ ਕੁਛ ਮਿੱਟ ਜਾਣ ਵਾਲਾ ਹੈ, ਨਾਸ਼ ਹੋ ਜਾਣ ਵਾਲਾ ਹੈ।
1: ਅਭਿਮਾਨ ਸ਼ਰਨ ਸੰਤਨ ਗਹੋ।
0: ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਇਸ ਕਰਕੇ ਤਨ ਦਾ ਅਭਿਮਾਨ ਵੀ ਛੱਡ ਦਿਓ, ਤਨ ਦਾ ਅਭਿਮਾਨ ਵੀ ਛੱਡ ਦਿਓ, ਸੰਪਤੀ ਦਾ, ਸੰਪਦਾ ਦਾ, ਵਿਭੂਤੀ ਦਾ ਧਿਆਨ ਵੀ ਛੱਡ ਦਿਓ, ਤੇ ਸੰਤ ਜਨਾਂ ਦੇ

0: ਤੇ ਦੂਸਰਿਆਂ ਨੂੰ ਨਾਮ ਜਪਾਉਂਦੇ ਨੇ। ਸੰਤ ਜਪਾਵੈ ਨਾਮ, ਐਸੇ ਨਾਮ ਦੇ ਰਸੀਏ ਸੰਤ ਜਨ ਮਹਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਨਾਮ ਜਪੋਗੇ ਨਾ, ਫਿਰ ਖਿਨ ਮਾਤਰ ਸਮੇਂ ਦੇ ਅੰਦਰ ਮੁਕਤ ਹੋ ਜਾਵੋਗੇ। ਸੰਤ ਜਨਾਂ ਨੇ ਜਪਾ ਦਿੱਤਾ ਤੇ ਤੁਸਾਂ ਪਿਆਰ ਦੇ ਨਾਲ ਇੱਕ ਵਾਰ ਵੀ ਜਪ ਲਿਆ ਸਤਨਾਮ ਸ੍ਰੀ ਵਾਹਿਗੁਰੂ, ਫਿਰ ਇੱਕ ਵਾਰ ਜਿਨ ਤੋਂ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ, ਵਾਹਿਗੁਰੂ ਜੀ ਕਾਲ ਦੀ ਫਾਹੀ ਚੋਂ ਕੱਢ ਲੈਂਦੇ ਨੇ, ਬਚਾ ਲੈਂਦੇ ਨੇ, ਛੁਡਾ ਲੈਂਦੇ ਨੇ, ਬੰਧਨ ਤੋੜ ਦਿੰਦੇ ਨੇ, ਫਾਹੀਆਂ ਤੋੜ ਦਿੰਦੇ ਨੇ, ਜਮਾਂ ਨੂੰ ਭਜਾ ਦਿੰਦੇ ਨੇ, ਇਸ ਪ੍ਰਕਾਰ ਗਰਭ ਜੂਨੀਆਂ 'ਚ ਪੈਣ ਹੀ ਨਹੀਂ ਦਿੰਦੇ, ਆਦੀਆਂ ਵਿਆਦੀਆਂ ਉਪਾਧੀਆਂ ਨੂੰ ਕੱਟ ਦਿੰਦੇ ਨੇ, ਜਨਮ ਮਰਨ ਦਾ ਭੈ ਹੀ ਮੇਟ ਦਿੰਦੇ ਨੇ। ਖਿਨ ਮਾਤਰ ਵੀ ਸੰਤ ਜਨਾਂ ਦੇ ਨਾਲ ਮਿਲ ਕਰਕੇ ਪਿਆਰ ਨਾਲ, ਭਾਵਨਾ ਨਾਲ, ਪ੍ਰੀਤੀ ਤੇ ਪ੍ਰਤੀਤੀ ਦੇ ਨਾਲ ਨਾਮ ਜਪ ਲਈਏ ਨਾ, ਤੇ ਖਿਨ ਮਾਤਰ ਸਮੇਂ ਦੇ ਅੰਦਰ ਹੀ ਮੁਕਤ ਹੋ ਜਾਈਦਾ। ਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਭਾਈ ਇਸ ਕਰਕੇ ਤਨ ਦਾ ਮਾਣ ਛੱਡ ਦਿਓ, ਧਨ ਦਾ ਅਭਿਮਾਨ ਛੱਡ ਦਿਓ, ਸੰਪਦਾ ਦਾ ਵਿਭੂਤੀ ਦਾ ਅਭਿਮਾਨ ਛੱਡ ਦਿਓ, ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਜਪਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਖਿਨ ਮਾਤਰ ਸਮੇਂ ਦੇ ਅੰਦਰ ਪੱਤਤਾਂ ਤੋਂ ਪਾਵਨ ਹੋ ਜਾਵੋਗੇ, ਪਾਪੀਆਂ ਤੋਂ ਪਵਿੱਤਰ ਹਜ ਹੋ ਜਾਵੋਗੇ, ਜੂਨੀਆਂ ਦੀ ਭਟਕਣਾ ਮਿਟ ਜਾਵੇਗੀ ਤੇ ਮੁਕਤ ਰੂਪ ਹੋ ਜਾਵੋਗੇ ਜੀ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਰਹੇ ਹਨ।
1: ਜਨ ਨਾਨਕ ਭਗਵੰਤ ਭਜਨ ਬਿਨ,
0: ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਪਰਮੇਸ਼ਰ ਜੀ ਦੇ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ
1: ਸੁਖ ਸੁਪਨੇ ਭੀ ਨਾਹੀ।
0: ਸੁਖ ਜਿਹੜਾ ਹੈ ਸੁਪਨੇ ਮਾਤਰ ਸੰਸਾਰ ਦੇ ਅੰਦਰ ਪ੍ਰਾਪਤ ਨਹੀਂ ਹੁੰਦਾ, ਸੰਸਾਰ ਸੁਪਨੇ ਵਰਗਾ ਨਾ, ਤੇ ਸੁਪਨੇ ਵਰਗੇ ਸੰਸਾਰ ਦੇ ਅੰਦਰ ਸੁਖ ਨਹੀਂ ਮਿਲਦਾ। ਸਦੀਵ ਕਾਲ ਦਾ, ਅਨੰਤ ਕਾਲ ਦਾ ਸੁਖ ਤਾਂ ਮਿਲਣਾ ਹੀ ਕੀ ਹੈ ਪਰਮੇਸ਼ਰ ਜੀ ਦੀ ਬੰਦਗੀ ਤੋਂ ਬਿਨਾਂ, ਤੇ ਸੁਪਨੇ ਦੀ ਨਿਆਈ ਸੰਸਾਰ 'ਚ ਵੀ ਸੁਖ ਨਹੀਂ ਮਿਲਦਾ। ਇਸੇ ਪ੍ਰਕਾਰ
1: ਨਾਨਕ ਭਗਵੰਤ ਭਜਨ ਬਿਨ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ, ਭਜਨ ਤੋਂ ਬਿਨਾਂ
1: ਸੁਖ ਸੁਪਨੇ ਭੀ ਨਾਹੀ।
0: ਜਾਗਦਿਆਂ ਤੇ ਜੀਵ ਹਾਏ ਮਾਇਆ ਕਰਦਾ ਹੀ ਰਹਿੰਦਾ, ਚਿੰਤਾ ਵਿੱਚ ਡੁੱਬਾ ਹੀ ਰਹਿੰਦਾ, ਗਲਤਾਨ ਰਹਿੰਦਾ ਹੀ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਜਾਗਦਿਆਂ ਤੇ ਹਾਏ ਹਾਏ ਕਰਦੇ ਹੀ ਰਹਿੰਦੇ ਨੇ। ਜੇ ਸੌਂ ਵੀ ਜਾਂਦੇ ਨੇ ਨਾ, ਤੇ ਸੁੱਤਿਆ ਹੋਇਆ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਮਿਲਦਾ। ਕਦੇ ਕਿਸੇ ਦੇ ਅੱਗੇ ਦੌੜੇ ਫਿਰਦੇ ਨੇ, ਕਦੇ ਕਿਸੇ ਦੇ ਪਿੱਛੇ ਦੌੜੇ ਫਿਰਦੇ ਨੇ, ਕਦੇ ਧਨ ਕਮਾਉਣ ਨੂੰ ਦੌੜੇ ਫਿਰਦੇ ਨੇ, ਨੁਕਸਾਨ ਹੋ ਨਾ ਜਾਵੇ ਬਚਣ ਲਈ ਦੌੜੇ ਫਿਰਦੇ ਨੇ। ਇਸੇ ਪ੍ਰਕਾਰ ਕਦੇ ਵਿਕਾਰਾਂ ਦੇ ਵਿੱਚ, ਨਾ ਵਿਕਾਰ ਭੋਗਣੇ ਤੇ ਦੁੱਖ ਪਾਉਂਦੇ ਨੇ, ਸੁਪਨੇ ਮਾਤਰ ਵਿੱਚ ਸੁੱਤਿਆਂ ਵੀ ਸੁੱਖ ਨਹੀਂ ਮਿਲਦਾ। ਫਿਰ ਜਦੋਂ ਸੁੱਤੇ ਉੱਠਦੇ ਨੇ ਨਾ, ਆਬੜ ਵਾਹੇ ਕਹਿੰਦੇ ਬੜਾ ਭਿਆਨਕ ਸੁਪਨਾ ਦੇਖਿਆ ਸੀ, ਕੋਈ ਕਹਿੰਦਾ ਜੀ ਮੈਨੂੰ ਦਾਬਾ ਪੈ ਗਿਆ, ਆਵਾਜ਼ ਨਹੀਂ ਸੀ ਨਿਕਲਦੀ, ਸਾਈ ਮੇਰਾ ਤੇ ਰੁਕ ਗਿਆ, ਬੜਾ ਔਖਾ ਛੁੱਟਿਆ। ਸੁਪਨੇ ਵਿੱਚ ਵੀ ਦੁੱਖ ਹੀ ਭੋਗਦੇ ਨੇ, ਜਾਗਦਿਆਂ ਦੁਖੀ ਹੁੰਦੇ ਨੇ ਤੇ ਸੁੱਤਿਆਂ ਵੀ ਦੁਖੀ, ਤੇ ਸੁਪਨੇ ਵਿੱਚ ਵੀ ਦੁਖੀ ਹੀ ਹੁੰਦੇ ਨੇ ਜਿਹੜੇ ਬੰਦਗੀ ਨਹੀਂ ਕਰਦੇ ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ। ਭਾਈ ਕਿਸੇ ਨੂੰ ਵੀ ਸੁੱਖ ਨਾ ਸੰਸਾਰ ਵਿੱਚ, ਨਾ ਜਾਗਦਿਆਂ, ਨਾ ਸੁੱਤਿਆਂ ਤੇ ਨਾ ਸੁਪਨੇ ਵਿੱਚ ਕਿਸੇ ਨੂੰ ਵੀ ਨਹੀਂ ਮਿਲਦਾ। ਜੇਕਰ ਸੁੱਖ ਚਾਹੁੰਦੇ ਹੋ ਨਾ, ਜਾਓ ਸੁੱਖ ਕਾਉ ਚਾਹ ਹੈ ਸਦਾ, ਸਰਨ ਰਾਮ ਕੀ ਲੇਹ। ਸਰਬ ਵਿਆਪੀ ਪਰਮੇਸ਼ਰ ਜੀ ਦੀ ਸ਼ਰਨ ਚਰਨਾਂ ਦੀ ਲੈਣਾ ਕਰੋ ਤੇ ਨਾਮ ਨੂੰ ਜਪਣਾ ਕਰੋ ਭਾਈ, ਫਿਰ ਸੁੱਖ ਮਿਲੇਗਾ। ਸਭ ਸੁਖਦਾਤਾ ਰਾਮ ਹੈ, ਦੂਸਰ ਨਾਹਿਨ ਕੋਈ, ਦੂਸਰੇ ਕਿਸੇ ਦੇ ਪਾਸੋਂ ਸੁੱਖ ਨਹੀਂ ਮਿਲਣਾ। ਵਾਹਿਗੁਰੂ ਜੀ ਦੀ ਬੰਦਗੀ ਕਰੋ ਤਾਂ ਸੁੱਖ ਪ੍ਰਾਪਤ ਹੋਵੇਗਾ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ 139 ਸ਼ਬਦ ਇਸ ਸਾਰੰਗ ਰਾਗ ਦੇ ਅੰਦਰ ਆਏ ਨੇ। ਜਿੱਥੋਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਦੀ ਸੰਪੰਨਤਾ ਹੋਈ, ਪਹਿਲਾਂ 2 ਅੰਕ ਆਇਆ, ਜਿਸ ਦਾ ਭਾਵ ਸੀ ਇਹ ਸ਼ਬਦ ਜਿਹੜੇ ਨੇ 2-2 ਪਦਿਆਂ ਵਾਲੇ ਨੇ। ਅੱਗੇ 10 ਅੰਕ ਆਇਆ, ਜਿਸ ਦਾ ਭਾਵ ਹੈ ਇਹ 2 ਪਦਿਆਂ ਵਾਲੇ 10 ਸ਼ਬਦ ਆਏ ਨੇ। ਇਸ ਦੇ ਅੱਗੇ 139 ਅੰਕ ਆਇਆ, ਇਸ ਤੋਂ ਭਾਵ ਹੈ ਕਿ ਸਾਰੇ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ 139 ਨੇ। ਉਸ ਦੇ ਅੱਗੇ 3 ਅੰਕ ਆਇਆ, ਇਸ ਤੋਂ ਭਾਵ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ 3 ਸ਼ਬਦ ਇਸ ਰਾਗ ਦੇ ਅੰਦਰ ਆਏ ਨੇ। ਉਸ ਤੋਂ ਅੱਗੇ 13 ਅੰਕ ਆਇਆ, ਜਿਸ ਦਾ ਭਾਵ ਹੈ ਕਿ 13 ਸ਼ਬਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਇਸ ਦੇ ਵਿੱਚ ਆਏ ਨੇ। ਇਸ ਤੋਂ ਅੱਗੇ 155 ਅੰਕ ਆਇਆ, ਜਿਸ ਦਾ ਭਾਵ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੇ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਸਾਰੇ ਸ਼ਬਦ ਮਿਲਾ ਕੇ 155 ਸ਼ਬਦ ਆਏ ਨੇ। ਇਸ ਪ੍ਰਕਾਰ ਸਤਿਗੁਰੂ ਜੀ ਨੇ ਸ਼ਬਦਾਂ ਦੇ ਜੋੜ ਲਿਖੇ ਨੇ, ਕੋਈ ਨਾ ਤੇ ਸ਼ਬਦ ਘਟਾ ਸਕੇ ਤੇ ਨਾ ਵਧਾ ਸਕੇ, ਪੂਰੇ ਪੂਰੇ ਜੋੜ ਕਰ ਦਿੱਤੇ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਇਸ ਤੋਂ ਅੱਗੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਪ੍ਰਾਰੰਭ ਹੋਏ ਨੇ। ਸੋ ਦੋ ਸ਼ਬਦਾਂ ਦੀ ਵਿਚਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਇਹ ਸਤਿਗੁਰੂ ਜੀ ਨੇ ਆਪ ਕਿਰਪਾਲਤਾ ਕਰਕੇ ਕਰਵਾਈ ਹੈ। ਗੁਰ ਚਰਨਾਂ ਵਿਖੇ ਅਰਜੋਈਆਂ ਕਰੀਏ, ਸਾਹਿਬ ਜੀ ਜੋ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਆਪ ਜੀਆਂ ਨੇ ਕਥਨ ਅਤੇ ਸਰਵਣ ਕਰਵਾਈ ਹੈ, ਕਿਰਪਾਲਤਾ ਕਰਕੇ ਸਾਡੇ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵੋ ਜੀ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਗਰੀਬ ਨਿਵਾਜ ਸਤਿਗੁਰੂ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਕਿਰਪਾਲਤਾ ਕਰਕੇ ਖਿਮਾ ਬਖਸ਼ੋ। ਗਰੀਬ ਨਿਵਾਜ ਜੀ, ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਉਪਦੇਸ਼ ਦੀਆਂ, ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਗੱਜ ਕੇ ਜੇ ਕਰਕ ਜਾਵੇ ਸੋਨੀਆ ਲੋ ਜਾਵੇ ਸਤਿ ਸ੍ਰੀ ਅਕਾਲ ਗੁਰਬਰੇ ਅਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮੈਂ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਜੀ ਨਾਮ ਜਨ ਜਾਨੋ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇਰ ਉਕਤਾ ਦੇ ਨਾਮ ਦਾਤ ਕਾਰਜ ਯਾਤਰਾ।

ਪਾਖੰਡ ਭਾਵੈ ਸ਼ੇਸ਼ ਨਾਗ ਪੀ ਲਾਵੈ ਤੀ ਤੇਰੀ ਲੋਕ ਤੀਨ ਧਾਂਕ ਮੈਂ ਪਰਤ ਹੈ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀਓ, ਤੁਹਾਡੀ ਜਿਹੜੀ ਸੱਚਖੰਡ ਦੀ ਧਾਂਕ ਹੈ ਨਾ, ਇਹ ਤਿੰਨੇ ਲੋਕਾਂ ਦੇ ਵਿੱਚ ਪੈਣਾ ਕਰਦੀ ਹੈ। ਸੋ ਸਾਡੇ ਵੱਡੇ ਭਾਗ ਹਨ ਜੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਕਿਰਪਾ ਮਿਹਰ ਦਾ ਸਦਕਾ ਇਹ ਸੁਭਾਗ ਭਰਾ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਹੈ, ਜਿਸ ਨੂੰ ਹਰ ਇੱਕ ਸਿੱਖ ਦਾ ਜਿਹੜਾ ਗੁਰੂ ਸਾਹਿਬ ਨਾਲ ਪ੍ਰੇਮ ਰੱਖਦਾ ਹੈ ਉਹਦਾ ਹਿਰਦਾ ਲੋਚਦਾ ਰਹਿੰਦਾ ਹੈ ਕਿ ਮੈਨੂੰ ਕਦੋਂ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋਣ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਮੇਰਾਮਤ ਕਰਨ, ਆਪਣੀ ਕਥਾ ਵਿਚਾਰ ਆਪ ਵਿੱਚ ਵਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਦਿ ਸ਼ਕਤੀ ਮਾਤਾ ਮਾਤਾ ਸਾਹਿਬ ਦੇਵਾਂ ਜੀ, ਗੁਰੂ ਕੇ ਸ਼ਹੀਦ ਸਿੰਘ, ਆਪਣੀ ਕਥਾ ਵਿਚਾਰ ਆਪ ਵਿੱਚ ਵਸ ਕੇ ਕਰਨ। ਜਿਹੜੀ ਲੜੀਵਾਰ ਚੱਲ ਰਹੀ ਕਥਾ ਹੈ ਉਸ ਦੇ ਪਿਛਲੇ ਪ੍ਰਸੰਗਾਂ ਦੇ ਵਿੱਚ ਆਪਾਂ ਸਰਵਣ ਕਰਨਾ ਕੀਤਾ ਕਿ ਇਸ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਲੈ ਕਰਕੇ ਹਜ਼ੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਅਤੇ ਪੰਜਾਬ ਵੱਲ ਨੂੰ ਗਏ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਤੀਰ ਬਖਸ਼ਿਸ਼ ਕੀਤੇ, ਪੰਜ ਮੁਖੀ ਸਿੰਘ ਬਖਸ਼ਿਸ਼ ਕਰਨਾ ਕੀਤੇ ਔਰ 25 ਸਿੰਘਾਂ ਦਾ ਜਥਾ ਨਾਲ ਤੋਰ ਕਰਕੇ ਪੰਜਾਬ ਵੱਲ ਨੂੰ ਤੋਰਿਆ ਨਿਆਂ ਕਰਨ ਦੇ ਵਾਸਤੇ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਪੰਜਾਬ ਵੱਲ ਨੂੰ ਵੱਧ ਰਹੇ ਸੀ, ਰਾਹ ਦੇ ਵਿੱਚ ਪੁਆਧ ਦੇ ਇਲਾਕੇ ਦੇ ਵਿੱਚ ਇਹ ਜਿਹੜਾ ਸਡੌਰਾ ਇਲਾਕਾ ਪੈਂਦਾ ਹੈ ਅੰਬਾਲੇ ਦੇ ਕੋਲ, ਉੱਥੇ ਬਾਬਾ ਜੀ ਜਦੋਂ ਪਹੁੰਚੇ ਹੈ ਉਹਦੇ ਲਾਗੇ, ਅਤੇ ਮਨ ਦੇ ਵਿੱਚ ਫਿਰ ਗੁਰੂ ਸਾਹਿਬ ਦਾ ਹੁਕਮ ਯਾਦ ਕੀਤਾ ਵੀ ਉਹ ਦੁਸ਼ਟ ਲੋਕ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕਰਨਾ ਕੀਤਾ ਸੀ, ਉਸ ਡੌਰੇ ਦੇ ਰਹਿਣ ਵਾਲਾ ਅਸਮਾਨ ਖਾਨ ਹਾਕਮ, ਉਹਦਾ ਵੀ ਸੋਧਾ ਲਾਉਣਾ ਹੈ। ਸੋ ਉਹਦਾ ਸੋਧਾ ਲਾਉਣ ਵਾਸਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਪੰਥ ਖਾਲਸੇ ਨੂੰ ਲੈ ਕਰਕੇ ਨਾਲ ਜੱਟ ਜ਼ਿਮੀਦਾਰ ਹੈ ਅਤੇ ਜਿਹੜੇ ਲੁਟੇਰੇ ਜਿਨ੍ਹਾਂ ਨੂੰ ਇਹ ਪਤਾ ਲੱਗਾ ਕਿ ਬੜੀਆਂ ਲੁੱਟਾਂ ਚੱਲ ਰਹੀਆਂ ਨੇ, ਉਹ ਵੀ ਆ ਕੇ ਨਾਲ ਭਰਤੀ ਹੋਏ। ਪਰ ਉਹ ਭਰਤੀ ਇਸ ਵਾਸਤੇ ਕੀਤੇ ਗਏ ਸਨ ਵੀ ਉਹਨਾਂ ਦੇ ਜੀਵਨ ਦਾ ਪਲਟਾ ਵੱਜ ਜਾਵੇ, ਉਹਨਾਂ ਦੇ ਜੀਵਨ ਦੇ ਵਿੱਚ ਵੀ ਗੁਰਮਤ ਆ ਜਾਵੇ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਭਰਤੀ ਕੀਤੇ ਅਤੇ ਸਿੰਘਾਂ ਦੇ ਨਾਲ ਰਹਿੰਦਿਆਂ ਉਹ ਲੁਟੇਰਿਆਂ ਦੇ ਵਿੱਚ ਵੀ ਚੰਗੇ ਗੁਣ ਜਿਹੜੇ ਉਹ ਆ ਗਏ ਸਨ, ਐਸੀਆਂ ਮਿਹਰਾਂ ਵਰਤੀਆਂ ਜਿਨ੍ਹਾਂ ਨੇ ਫਿਰ ਅੱਗੇ ਜੰਗ ਕਰਕੇ ਅਤੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਕੀਤੀਆਂ। ਇਹ ਸਿੰਘਾਂ ਦੀ ਸੰਗਤ ਦਾ ਉਹਨਾਂ ਲੁਟੇਰਿਆਂ ਦੇ ਉੱਪਰ ਅਸਰ ਹੋਣਾ ਕੀਤਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇੱਥੋਂ ਤੱਕ ਆਪਾਂ ਸਰਵਣ ਕੀਤਾ। ਜਿਵੇਂ ਗਹਿ ਗੱਜ ਦਾ ਜੰਗ ਸਡੌਰੇ ਵਿਖੇ ਸਡੌਰੇ ਨੂੰ ਫਤਿਹ ਕਰਨ ਵਾਸਤੇ ਚੱਲ ਰਿਹਾ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਦੀ ਕਲਮ ਦੇ ਰਾਹੀਂ ਸਾਨੂੰ ਸਰਵਣ ਕਰਵਾ ਰਹੇ ਨੇ। ਮਨ ਅਤੇ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ, ਰਸਨਾ ਦੀ ਪਵਿੱਤਰਤਾ ਦੇ ਲਈ

0: ਵਾਸਤੇ ਆਏ। ਇੱਥੋਂ ਦੇ ਮੁਗਲਾਂ ਪਠਾਣਾਂ ਨੇ ਇਹ ਸੋਚਿਆ ਵੀ ਆਪਾਂ ਬਾਹਰ ਜਾ ਕਰਕੇ ਤੇ ਜੰਗ ਕਰਾਂਗੇ, ਪਰ ਜਦੋਂ ਖਾਲਸੇ ਦੇ ਜੌਹਰ ਵੇਖਣਾ ਕੀਤੇ ਫਿਰ ਡਰਦੇ ਮਾਰੇ ਇੱਕ ਕਿਲ੍ਹੇ ਦੇ ਵਿੱਚ ਆ ਕਰਕੇ ਲੁਕ ਗਏ ਵੀ ਆਪਾਂ ਕਿਲ੍ਹੇ ਦਾ ਓਟ ਆਸਰਾ ਲੈ ਕਰਕੇ ਜੰਗ ਕਰਾਂਗੇ। ਸੋ ਕਹਿੰਦੇ ਹੈ ਕਿ ਇਹ ਕਿਲ੍ਹੇ ਦੇ ਅੰਦਰ ਅਤੇ ਕਿਲ੍ਹੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਪੰਥ ਖਾਲਸੇ ਨੇ ਚਾਰ ਸ਼ਫੇਰਿਓਂ ਘੇਰਾ ਪਾ ਲੈਣਾ ਕੀਤਾ ਹੈ। ਫਿਰ ਕਹਿੰਦੇ ਹੈ ਕਿ ਪੁੰਨ ਚਹੂੰ ਔਰ ਘਾਲ ਕਰ ਜ਼ੋਰ, ਉੱਤਰ ਦੱਖਣ ਪੂਰਬ ਪੱਛਮ ਚਾਰੇ ਪਾਸਿਆਂ ਤੋਂ ਉਸ ਕਿਲ੍ਹੇ ਨੂੰ ਘੇਰਿਆ ਅਤੇ ਚਾਰੇ ਪਾਸਿਓਂ ਫਿਰ ਜ਼ੋਰ ਪਾ ਕਰਕੇ
1: ਤੁਰਕ ਗਨ ਕੇ ਮੁਖ ਮੋਰ।
0: ਤੇ ਕਹਿੰਦੇ ਜਿਹੜੇ ਤੁਰਕ ਲੋਕ ਜਿਹੜੇ ਕਹਿੰਦੇ ਸਨ ਨਾ ਵੀ ਅਸੀਂ ਬਾਹਰ ਜਾ ਕਰਕੇ ਜੰਗ ਕਰਾਂਗੇ, ਉਹਨਾਂ ਦੇ ਮੁੱਖ ਮੋੜ ਦਿੱਤੇ, ਉਹਨਾਂ ਦੇ ਪੈਰ ਪਛਾਣ ਨੂੰ

0: ਕਹਿੰਦੇ ਬਰੇ ਦੁਰਗ ਮੈਂ ਸਾਰੇ ਇਕੱਠੇ ਹੋ ਕਰਕੇ ਦੁਰਗ ਨਾਮ ਕਿਲੇ ਦਾ ਕਿਲੇ ਦੇ ਵਿੱਚ ਦਾਖਲ ਹੋ ਗਏ ਹਨ।
1: ਕੰਧ ਸਥਾਨ ਉਤੰਗ
0: ਬੜਾ ਆਕੀ ਕਿਲਾ ਜਿਹਦੀਆਂ ਬੜੀਆਂ ਮਜ਼ਬੂਤ ਕੰਧਾਂ ਹੈ ਤੇ ਬੜੇ ਉੱਚੇ ਥਾਂ ਦੇ ਉੱਪਰ ਹੈ।
1: ਮਵਾਸੀ ਹੋਏ ਨਾ ਭੰਗ
0: ਮਵਾਸੀ ਨਾਮ ਬੜਾ ਮਜ਼ਬੂਤ ਕਿਲਾ ਹੈ ਬਈ ਛੇਤੀ ਕੀਟਿਆਂ ਟੁੱਟ ਨਹੀਂ ਸਕਦਾ ਤੇ ਸਿੰਘ ਕੋਸ਼ਿਸ਼ ਵੀ ਕਰ ਰਹੇ ਗੋਲੇ ਦਾਗਦਾ ਕਿ ਕਿਲੇ ਦੀ ਕੰਧ ਨੂੰ ਤੋੜਨ ਦੀ ਪਰ ਬੜਾ ਮਜ਼ਬੂਤ ਕਿਲਾ ਭੰਗ ਨਹੀਂ ਹੁੰਦਾ। ਤੇ ਕਹਿੰਦੇ ਫਿਰ ਕਿਲੇ ਦੇ ਆਲੇ ਦੁਆਲੇ ਮੋਰਚੇ ਲਾ ਕਰਕੇ ਸਿੰਘ ਸਥਿਰ ਹੋ ਗਏ ਹਨ।
1: ਗਰਾ ਚਲਨ ਸ਼ੁਰੂ ਗਨ ਕਰੇ
0: ਕਹਿੰਦੇ ਗਰਾ ਚਲਨ ਸ਼ੁਰੂ ਗੋਰਾ ਚਲਨ ਸ਼ੁਰੂ ਗਨ ਕਰੇ ਕਹਿੰਦੇ ਗੋਲੇ ਚਲਾ ਕਰ ਕਿੰਨੇ ਨਾ ਫਿਰ ਗੁਰੂ ਕੇ ਸਿੰਘਾਂ ਨੇ ਗੋਲੇ ਚਲਾਉਣੇ ਸ਼ੁਰੂ ਕਰ
1: ਦਿੱਤੇ।
0: ਕਹਿੰਦੇ ਕਿ ਉੱਥੇ ਇੱਕ ਸ਼ਾਹ ਕੁਮੈਤ ਨਾਮ ਦਾ ਇੱਕ ਪੀਰ ਸੀ ਉਸ ਇਲਾਕੇ ਦਾ
1: ਕਬਰ ਸਕੰਚਨ ਮਹਾ
0: ਕਹਿੰਦੇ ਜਿਹਦੀ ਉੱਥੇ ਕਬਰ ਸੀ ਤੇ ਜਿਹਦੀ ਕਬਰ ਨੂੰ ਸੋਨਾ ਲਿਪਟਿਆ ਹੋਇਆ ਹੈ। ਬੜੇ ਬਹੁਤ ਮਹਿੰਗੇ ਮੁੱਲ ਵਾਲੇ ਸੋਨੇ ਦੀ ਚਾਮੀ ਕਰ ਕਢਾਈ ਉਹਦੇ ਅੰਦਰ ਕੀਤੀ ਹੋਈ ਤੇ ਬੜਾ ਸੋਨਾ ਉਹਦੇ ਵਿੱਚ ਲੱਗਾ ਉਹਦੀ ਸ਼ਾਹ ਕੁਮੈਤ ਦੀ ਪੀਰ ਦੀ ਕਬਰ ਦੇ ਉੱਪਰ ਤੇ ਜਗਤ ਦੇ ਵਿੱਚ ਬੜਾ ਉੱਚਾ ਕਰਕੇ ਬੜਾ ਇਹਦਾ ਨਾਮ ਪ੍ਰਸਿੱਧ ਸੀ ਆਲੇ ਦੁਆਲੇ ਦੇ ਇਲਾਕੇ ਵਿੱਚ ਜਾਣਿਆ ਜਾਂਦਾ ਸੀ। ਇਹ ਜੰਗ ਜਿੱਥੇ ਹੋ ਰਿਹਾ ਹੈ ਇਹ ਪੀਰ ਦੀ ਕਬਰ ਇਸ ਕਿਲੇ ਦੇ ਲਾਗੇ ਸੀ। ਕਹਿੰਦੇ ਉੱਧਰ ਫਿਰ ਕਹਿੰਦੇ ਜਿਹੜੇ ਅੰਦਰੋਂ ਜਿਹੜੇ ਤੁਰਕ ਲੋਕ ਹੈ ਨਾ ਉਹ ਕੀ ਕਰਦੇ ਹੈ ਕਿ ਪਾਨ ਨਾਮ ਹੈ ਪੱਥਰਾਂ ਦਾ ਕਹਿੰਦੇ ਸਿੰਘਾਂ ਦੇ ਉੱਪਰ ਗੁਰੂ ਪੰਥ ਖਾਲਸੇ ਦੇ ਉੱਪਰ ਨਾ ਪੱਥਰ ਮਾਰ ਮਾਰ ਕੇ ਤੇ ਵਾਰ ਕਰਨਾ ਕਰਦੇ ਹੈ ਚੋਟਿਲ ਕਰਨਾ ਕਰਦੇ ਹੈ ਜ਼ਖਮੀ ਕਰਨਾ ਚਾਹੁੰਦੇ ਹੈ। ਦੇਖੋ ਪੱਥਰ ਵੀ ਇੱਕ ਬੜਾ ਵੱਡਾ ਹਥਿਆਰ ਹੈ ਇਹ ਵੀ ਸਮਾਂ ਪਾਉਣ ਦੇ ਉੱਪਰ ਲੋੜ ਪੈਣ ਦੇ ਉੱਪਰ ਬੜਾ ਘਾਤਕ ਹਥਿਆਰ ਸਿੱਧ ਹੋਣਾ ਕਰਦਾ ਹੈ। ਇਸ ਵਾਸਤੇ ਕਹਿੰਦੇ ਇਹਨਾਂ ਨੇ ਕਿਲੇ ਦੇ ਅੰਦਰ ਨਾ ਬੜੇ ਰੋੜੇ ਪੱਥਰ ਜਮ੍ਹਾਂ ਕਰਕੇ ਰੱਖੇ ਹੈ ਤੇ ਰੋੜੇ ਪੱਥਰ ਅੰਦਰੋਂ ਚਲਾਉਂਦੇ

0: ਕੀਤਾ ਏ, ਇਹ ਕਿਲੇ ਦੀ ਕੰਧ ਤੇ ਟੋਟੀ ਨਹੀਂ ਰਹੀ।
1: ਬੰਦੇ ਯਤਨ ਵਿਚਾਰਿਓ ਤਾਂ ਹੀ।
0: ਉਹ ਸਮੇਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਮਨ ਦੇ ਅੰਦਰ ਇਹ ਵਿਚਾਰ, ਜੇ ਯਤਨ ਵਿਚਾਰ ਨਾ ਕੀਤਾ, ਇਹ ਗੱਲ ਚੇਤੇ ਕੀਤੀ, ਉਹ ਬਖਸ਼

0: नाम है थड़े दा, एक थड़ा उसारना करिए, एक उच्चा थड़ा बनाउना करिए। बाबा बंदा सिंह बहादुर दा हुक्म मान करके, क्योंकि पंथ दे जथेदार हन गुरु कलगीधर पातशाह महाराज, पुत्रां दे दानी तो बख्शिशां लै करके तुरे है। इस ही पावन पवित्र धरती तो थापड़ा दे करके महाराज साहब ने तोरना कीता। इस वास्ते सारा पंथ बाबा बंदा सिंह बहादुर जी दे कहे दे विच चलना चलना करदा है, ते भाई जथेदार दे कहे दे विच चलना भी चाहीदा है। फिर ही प्राप्तियां होंदियां है, फिर ही मुहिमां जिहड़ियां है सर होना का करदियां ने, फिर ही गल किसे पासे लगदी है। जे जथेदार दे हुकम दे विच एक दे हुकम च नहीं चलते, फिर गल किसे पासे लगदी नहीं। इस वास्ते क्योंकि गुरु के पंथ खालसे नूं खबर मिल गई है कि गुरु साहब जी ने बाबा बंदा सिंह बहादुर नूं थापड़े दे करके भेजिया है, सो सारे भजन मनदे है। जे समय बाबा बंदा सिंह बहादुर जी ने भजन करना कीता कि सिंह आपां ना किले दी बराबर दे सामने इहदी बराबर दे उपर एक उच्चा थड़ा बनाउणा करिए, सो बाबा बंदा सिंह बहादुर जी का हुक्म मान करके सिंह तत्काल तत्क्षण उस समय ही थड़ा बनाउण विच लग गए है।
1: दिन प्रति दल वृद्धा बढ़ आए सिंह,
0: हजारां ही सिंह लग पए है, ते कहिंदे दिन प्रति दिन जिहड़े खालसियां दा दल है, खालसियां दी जिहड़ी फौज है ना, ओ वधदी जाणा करदी है।
1: सवाया ढेउढा जैसे,
0: कहिंदे इदां वधदी है जिदां सवाई दूड़ी और सवाई ड्योड़ा सवाया। वैसे गुरु क्यों खालसे हो, ये जिहड़ा सवाया शब्द है ना, ये एक तो जे ज्यादा होवे ते फिर सवा कहा जाता है, ते फिर उत्तों भी जे उत्ते दा प्रमाण देना होवे ते फिर ड्योड़ा कहा जाता है, भी डेढ़ गुणा है। इस वास्ते कहिंदे वचन समझन समझाउण दा है भी एक तो वध सवाया होके ते सवाए तो वध ड्योड़ा हो करके। गुरु घर दे विच भावें शब्द जिहड़ा सवाया शब्द है ये भावें थोड़े वास्ते वरत्या जाता है, ये भी बड़ा सोहना बहुत प्यारा जिक्र आउंदा है। जदों गुरु पंथ खालसे दे उपर बड़ा भयानक बड़ा दुखदाई बड़ा कठिन समा चलदा सी ना, कि गुरु दे पंथ खालसे दे कोल छकण छकाउण वास्ते रस्तां बस्तां भी बड़ियां थोड़ियां हुंदियां सन, ते सारिआं नूं रजमा प्रशादा भी नहीं सी मिलदा। गुरु क्यो प्यारिओ ਸਾਡੇ ਸਾਰੇ ਪੰਥ ਦਾ ਇਹ ਹਾਲ ਰਿਹਾ ਹੈ ਕਿ ਕਿਸੇ ਸਮੇਂ ਪਰ ਵੇਖੋ ਉਹਨਾਂ ਪਰਿਸਥਿਤੀਆਂ ਦੇ ਵਿੱਚ ਵੀ ਗੁਰੂ ਕਾ ਪੰਥ ਖਾਲਸਾ ਕਿਵੇਂ ਚੜ੍ਹਦੀ ਕਲਾ 'ਚ ਰਿਹਾ। ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਉਹ ਜਦੋਂ ਰਸਤਾਂ ਬਸਤਾਂ ਥੋੜ੍ਹੀਆਂ ਹੁੰਦੀਆਂ ਸਨ, ਥੋੜ੍ਹੀਆਂ ਥੋੜ੍ਹੀਆਂ ਆਉਂਦੀਆਂ ਸਨ, ਅਤੇ ਉਹ ਫਿਰ ਇਹ ਸ਼ਬਦ ਵਰਤਿਆ ਜਾਣ ਲੱਗਾ ਵੀ ਥੋੜ੍ਹਾ ਦੇ ਦਿਓ, ਅਤੇ ਗੁਰੂ ਕੇ ਪੰਥ ਖਾਲਸੇ ਨੇ ਵਿਚਾਰਿਆ ਵੀ ਸ਼ਬਦਾਂ ਦਾ ਮਨ ਦੇ ਉੱਪਰ ਬੜਾ ਡੂੰਘਾ ਪ੍ਰਭਾਵ ਹੁੰਦਾ ਹੈ। ਜੇ ਥੋੜ੍ਹਾ ਸ਼ਬਦ ਕਹਾਂਗੇ ਢਹਿੰਦੀ ਗਲਾ ਵਾਲਾ ਸ਼ਬਦ ਹੈ, ਆਪਾਂ ਥੋੜੇ ਨੂੰ ਸਵਾਇਆ ਕਹਿ ਕਰਕੇ ਸੰਬੋਧਨ ਕਰਨਾ, ਅਸਲ ਦੇ ਵਿੱਚ ਸਵਾਇਆ ਜ਼ਿਆਦਾ ਹੁੰਦਾ ਹੈ, ਪਰ ਜਦੋਂ ਸਵਾਇਆ ਕਹਿ ਕਰਕੇ ਥੋੜੇ ਨੂੰ ਸਵਾਇਆ ਕਹਿ ਕਰਕੇ ਸੰਬੋਧਨ ਕੀਤਾ ਜਾਣ ਲੱਗਾ ਤੇ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਇਹ ਚੜ੍ਹਦੀ ਕਲਾ ਭਾਰਨਾ ਕੀਤੀ ਕਿ ਉਹ ਥੋੜੇ ਨੂੰ ਵੀ ਇੱਕ ਤੋਂ ਵੀ ਵੱਧ ਸਵਾਇਆ ਕਰਕੇ ਜਾਣ ਕੇ ਛਕਿਆ ਕਰਦੇ ਸਨ। ਗੱਜ ਕੇ ਆਖੋ ਸਤਨਾਮ, ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕੇ ਕਿਰਪਾ ਮੇਰਾਮਤ ਕਰਨ, ਸਾਨੂੰ ਵੀ ਇਹਦੇ ਤੋਂ ਸਿੱਖਿਆ ਪ੍ਰਾਪਤ ਹੋਵੇ। ਸਭ ਕੁਛ ਪ੍ਰਾਪਤ ਕਰਕੇ ਵੀ ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਭਾਈ, ਉਹਨੇ ਬਹੁਤਾ ਦੇਣਾ ਕੀਤਾ ਹੈ ਸਿੱਖ ਪੰਥ ਦੇ ਵਿੱਚ, ਅੱਜ ਲਹਿਰਾਂ ਬਹਿਰਾਂ ਚੱਲਦੀਆਂ ਨੇ, ਰਹੋ ਵਿਚਾਰ। ਸੋ ਇਸ ਵਾਸਤੇ ਕਹਿੰਦੇ ਸਵਾਏ ਦੇ ਅਰਥ ਹੁੰਦੇ ਨੇ ਇੱਕ ਤੋਂ ਵੱਧ, ਤੇ ਡਿਓੜੇ ਦੇ ਅਰਥ ਹੁੰਦੇ ਨੇ ਸਵਾਏ ਤੋਂ ਵੱਧ। ਕਹਿੰਦੇ ਹੈ ਕਿ ਗੁਰੂ ਪੰਥ ਖਾਲਸੇ ਦੀ ਫੌਜ ਫਿਰ ਉਸ ਸਮੇਂ ਸਵਾਈ ਤੇ ਡਿਓੜੀ ਹੋ ਕਰਕੇ ਵਧਣਾ ਕਰ ਰਹੀ ਹੈ ਦਿਨ ਪ੍ਰਤੀ ਦਿਨ ਬੜੀ ਰਫਤਾਰ ਦੇ ਨਾਲ।
1: ਦੂਰ ਦੂਰ ਲਗ ਲੂਟਣ
0: ਤਾਵਾ, ਕਹਿੰਦੇ ਹੈ ਕਿ ਦੂਰ ਦੂਰ ਤੱਕ ਜਿੱਥੇ ਵੀ ਪਤਾ ਲੱਗਦਾ ਹੈ ਵੀ ਕੋਈ ਦੁਸ਼ਟ ਲੋਕ ਰਹਿੰਦੇ ਹੈ ਜਿਨ੍ਹਾਂ ਨੇ ਗਰੀਬਾਂ ਦੇ ਉੱਪਰ ਜ਼ੁਲਮ ਕਰਨਾ ਕੀਤਾ, ਇਹ ਮੁਗਲ ਪਠਾਨ ਲੋਕ ਇਹ ਤੁਰਕ ਲੋਕ ਜਿਹੜੇ ਹੈ ਇਹ ਕੋਈ ਅਰਬ ਕੰਟਰੀਆਂ ਦਾ ਮੁਸਲਮਾਨ ਸੀ, ਕੋਈ ਇਸੇ ਤਰੀਕੇ ਦੇ ਨਾਲ ਫਿਰ ਅਫਗਾਨਿਸਤਾਨ ਦਾ ਮੁਸਲਮਾਨ ਸੀ, ਅਤੇ ਕਈ ਜਿਹੜੇ ਸੱਯਦ ਲੋਕ ਹੈ ਇਹ ਹਜ਼ਰਤ ਮੁਹੰਮਦ ਦੇ ਸਿੱਧੇ ਖਾਨਦਾਨ ਦੇ ਵਿੱਚੋਂ ਇਹ ਮੁਸਲਮਾਨ ਸਨ, ਅੱਗੇ ਇਕੱਲਾ ਇਕੱਲਾ ਜ਼ਿਕਰ ਆਵੇਗਾ। ਇਹ ਸਾਰੇ ਦੂਰ ਦਰੇਡਿਆਂ ਤੋਂ ਆ ਕਰਕੇ ਹਿੰਦੁਸਤਾਨ ਦੇ ਉੱਪਰ ਰਾਜ ਕਰਿਆ ਕਰਦੇ ਸਨ ਔਰ ਗਰੀਬ ਗੁਰਬਿਆਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕਰਿਆ ਕਰਦੇ ਸਨ। ਇਹਨਾਂ ਨੇ ਬਹੁਤ ਜ਼ਿਆਦਾ ਕਹਿਰ ਕਮਾਉਣਾ ਕੀਤਾ ਰਾਜ ਦੇ ਉੱਪਰ, ਅਤੇ ਗੁਰੂ ਪੰਥ ਖਾਲਸੇ ਨੂੰ ਜਦੋਂ ਪਤਾ ਲੱਗਦਾ ਹੈ ਨਾ ਵੀ ਫਲਾਨੀ ਜਗ੍ਹਾ ਦੇ ਉੱਪਰ, ਕਿਉਂਕਿ ਗੁਰੂ ਕਾ ਪੰਥ ਖਾਲਸਾ ਸਭ ਤੋਂ ਵੱਡਾ ਨਿਆਇਧੀਸ਼ ਹੈ, ਇਹ ਜਦੋਂ ਨਿਆਂ ਕਰਦਾ ਹੈ ਨਾ ਫਿਰ ਐਨ ਪੂਰਾ ਪੂਰਾ ਬਰਾਬਰ ਬਰਾਬਰ ਨਿਆਂ ਕਰਨਾ ਕਰਦਾ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਗੁਰੂ ਕੇ ਪੰਥ ਖਾਲਸੇ ਨੂੰ ਨਿਆਂਧੀਸ਼ ਬਣਾਇਆ ਹੈ, ਸੌਖਾ ਸਮਝਣ ਦੇ ਵਾਸਤੇ ਕਹਿ ਲਓ ਵੀ ਜੱਜ ਬਣਾਇਆ ਹੈ ਕੁੱਲ ਲੁਕਾਈ ਦਾ ਫੈਸਲੇ ਕਰਨ ਵਾਸਤੇ। ਸੋ ਕਹਿੰਦੇ ਹੈ ਵੀ ਇਹ ਖਾਲਸੇ ਦਾ ਗੁਗੁਣ ਹੈ। ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਹੈ ਕਿ ਇਹ ਦੂਰ ਦੂਰ ਲੱਗ ਲੂਟਣ ਧਾਮ ਹੈ। ਜਦੋਂ ਪਤਾ ਲੱਗਦਾ ਹੈ ਕਿ ਫਲਾਨੀ ਜਗ੍ਹਾ ਦੇ ਉੱਪਰ ਕੋਈ ਵੀ ਇੱਦਾਂ ਦੇ ਲੋਕ ਰਹਿੰਦੇ ਹੈ ਜਿਹੜੇ ਗਰੀਬ ਗੁਰਬਿਆਂ ਦੇ ਉੱਪਰ ਬੜਾ ਜ਼ੁਲਮ ਕਰਨਾ ਕਰਦੇ ਹੈ, ਉਹਨਾਂ ਦਾ ਸ਼ੋਸ਼ਣ ਕਰਕੇ ਉਹਨਾਂ ਨੂੰ ਲੁੱਟਦੇ ਹੈ, ਉਹਨਾਂ ਦੇ ਉੱਪਰ ਤਸ਼ੱਦਦ ਕਰਦੇ ਹੈ, ਅਤੇ ਗੁਰੂ ਕਾ ਪੰਥ ਖਾਲਸਾ ਜਾਇਆ ਕਰਦਾ ਉਹਨਾਂ ਦੁਸ਼ਟ ਪਾਪੀ ਲੋਕਾਂ ਨੂੰ ਜਾ ਕਰਕੇ ਲੁੱਟ ਕੁੱਟ ਕੇ, ਅਤੇ ਮਾਇਆ ਜਿਹੜੀ ਹੈ ਜਿਹਨਾਂ ਜਿਹਨਾਂ ਦੀ ਬਣਦੀ ਸੀ ਉਹਨਾਂ ਨੂੰ ਦੇ ਦਿਆ ਕਰਦਾ, ਰਹਿੰਦੀ ਮਾਇਆ ਗਰੀਬਾਂ ਦੇ ਵਿੱਚ ਵਰਤਾ ਦਿਆ ਕਰਦਾ, ਅਤੇ ਮੌਜ ਅਨੁਸਾਰ ਗੁਰੂ ਘਰਾਂ ਦੀ ਕਾਰ ਸੇਵਾ ਦੇ ਉੱਤੇ ਵੀ ਲਵਾ ਦਿਆ ਕਰਦੇ ਸਨ। ਇਤਨੇ ਵੱਡੇ ਦਿਲ ਗੁਰੂ ਪੰਥ ਖਾਲਸੇ ਦੇ ਹੋਏ ਹੈ, ਕਿਉਂਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਖਜ਼ਾਨੇ ਕਦੀ ਰੱਖੇ ਨਹੀਂ, ਮਹਾਰਾਜ ਨੇ ਖਰਚਣਾ ਕੀਤੇ ਹੈ ਅਤੇ ਜਦੋਂ ਬਹੁਤੇ ਹੋ ਗਏ ਤੇ ਨਦੀਆਂ ਦੇ ਵਿੱਚ ਵਹਾ ਵੀ ਦੇਣਾ ਕੀਤੇ ਹੈ। ਇਸ ਵਾਸਤੇ ਕਿਉਂਕਿ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਬਖਸ਼ਿਸ਼ ਹੈ ਆਪਣੇ ਪੰਥ ਖਾਲਸੇ ਦੇ ਉੱਪਰ, ਉਹਦੇ ਮੁਤਾਬਕ ਫਿਰ ਖਾਲਸੇ ਪੰਥ ਦਾ ਵੀ ਇਹੋ ਹੀ ਸੁਭਾਅ ਹੈ ਵੀ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਸੋ ਇਸੇ ਸੁਭਾਅ ਦੇ ਨਾਲ ਗੁਰੂ ਕਾ ਪੰਥ ਖਾਲਸਾ ਜੇ ਧਨਾਡਾਂ ਨੂੰ ਲੁੱਟਦਾ ਹੈ ਤੇ ਨਾਲ ਦੀ ਨਾਲ ਗੁਰੂ ਕੇ ਪੰਥ ਖਾਲਸੇ ਦਾ ਇਕੱਠਾ ਕਰਨ ਦਾ ਕੋਈ ਸੁਭਾਅ ਨਹੀਂ ਹੈ। ਇੱਕ ਹੋਰ ਛੋਟਾ ਜਿਹਾ ਪ੍ਰਮਾਣ, ਜਦੋਂ ਆਪਾਂ ਮਾਲ ਟੇਕੜੀ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਦੇ ਹਾਂ, ਉਹ ਤੇ ਇਤਿਹਾਸ ਲਿਖਿਆ ਵੀ ਜਦੋਂ ਖਾਲਸਾ 96 ਕਰੋੜ ਹੋਵੇਗਾ ਇਹ ਤੇ ਆ ਕਰਕੇ ਇੱਥੋਂ ਖਜ਼ਾਨਾ ਕੱਢ ਕਰਕੇ ਤੇ 2.5 ਦਿਨ ਲੰਗਰ ਚਲਾਵੇਗਾ। ਉਹ ਖਜ਼ਾਨਾ ਗੁਰੂ ਕੇ ਪੰਥ ਖਾਲਸੇ ਨੇ ਇੱਥੇ ਹੀ ਖਰਚ ਕਰ ਜਾਣਾ ਹੈ, ਇਹ ਗੁਰੂ ਕੇ ਪੰਥ ਖਾਲਸੇ ਦਾ ਸੁਭਾਅ ਹੈ। ਅੱਗੇ ਜਾ ਕਰਕੇ ਗੁਰੂ ਸਾਹਿਬ ਜੀ ਦੀਆਂ ਆਪੇ ਬਖਸ਼ਿਸ਼ਾਂ ਹੋ ਜਾਣਾ ਕਰਦੀਆਂ। ਇਹ ਬੜਾ ਖੁੱਲ੍ਹਾ ਡੁੱਲਾ ਸੁਭਾਅ ਹੈ ਗੁਰੂ ਕੇ ਪੰਥ ਖਾਲਸੇ ਦਾ। ਇਹ ਸੁਭਾਅ ਨੂੰ ਚੇਤੇ ਕਰਕੇ ਅਤੇ ਸਤਸੰਗ ਸੂਤਾਈਆਂ ਨੂੰ ਛੱਡਣਾ ਚਾਹੀਦਾ ਹੈ ਅਤੇ ਖੁੱਲ੍ਹਾ ਡੁੱਲਾ ਹੀ ਹੱਥ ਰੱਖਣਾ ਚਾਹੀਦਾ ਹੈ। ਆਪੇ ਗੁਰੂ ਸਾਹਿਬ ਜੀ ਰਸਤਾਂ ਵਸਤਾਂ ਅਤੇ ਮਾਇਆ ਜਿਹੜੀ ਹੈ ਨਾ ਉਹ ਦਰਗਾਹੋਂ ਫਿਰ ਭੇਜ ਦੇਣਾ ਕਰਦੇ। ਗੱਜ ਕੇ ਆਖੋ ਸਤਨਾਮ। ਸੋ ਕਹਿੰਦੇ ਹੈ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫਿਰ ਗੁਰੂ ਕਾ ਪੰਥ ਖਾਲਸਾ, ਕਿਉਂਕਿ ਹੁਣ ਜ਼ੋਰਾਵਾਰ ਹੈ, ਹੁਣ ਜ਼ੋਰ ਹੈ, ਹੁਣ ਗੁਰੂ ਦੀਆਂ ਬਖਸ਼ਿਸ਼ਾਂ ਲੈ ਕਰਕੇ ਤੁਰਿਆ ਹੈ ਅਤੇ ਜਿੱਥੇ ਜਿੱਥੇ ਪਤਾ ਲੱਗਦਾ ਉੱਥੇ ਜਾ ਕਰਕੇ ਧਨਾਡਾਂ ਨੂੰ ਜਾ ਕਰਕੇ ਦੂਰ ਦੂਰ ਜਾ ਕਰਕੇ ਲੁੱਟ ਲੈਂਦੇ ਹਨ।
1: ਗਨ ਧਨ ਧਨ ਕੁਰੰਤੇ
0: ਲਿਆ, ਉਹਨਾਂ ਦੇ ਘਰਾਂ ਦੇ ਵਿੱਚੋਂ ਮਾਇਆ ਅਤੇ ਸ਼ਕਨ ਛਕਾਉਣ ਵਾਲੀਆਂ ਰਸਤਾਂ ਵਸਤਾਂ ਇਤਿਆਦਿਕ ਇਹ ਸਭ ਕੁਝ ਲੈ ਕਰਕੇ ਆ ਕੇ ਅਤੇ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਫੌਜਾਂ ਦੇ ਵਿੱਚ ਗਰੀਬਾਂ ਦੇ ਵਿੱਚ ਵਰਤਾਇਆ ਕਰਦੇ ਸਨ, ਲੰਗਰ ਲਾਇਆ ਕਰਦੇ ਸਨ। ਮਾਇਆ ਇਕੱਠੀ ਕਰਕੇ ਦੇਂਗੇ ਲੰਗਰ ਲਾਏ, ਨੰਗਾ ਭੁੱਖਾ ਅਰਥੀਆ ਖਾਲੀ ਕੋਏ ਨਾ ਜਾਏ, ਐਸੇ ਵਰਤਾਂਤ ਖਾਲਸਾ ਵਰਤਾ ਰਿਹਾ ਹੈ ਤੇ ਅੱਜ ਤੱਕ ਵਰਤਾਉਂਦਾ ਆਉਂਦਾ ਹੈ। ਇਹ ਕਹਿੰਦੇ ਹੈਗੇ ਫਿਰ ਕਰਦਿਆਂ ਕਰਾਉਂਦਿਆਂ ਜਿਹੜਾ ਉੱਚਾ, ਇਹ ਕਹਿੰਦੇ ਹੈਗੇ ਫਿਰ ਕਰਦਿਆਂ ਕਰਾਉਂਦਿਆਂ।

0: ਜਦੋਂ ਸ਼ਹੀਦ ਹੋਏ ਤੇ ਪੀਰ ਬੁੱਧੂ ਸ਼ਾਹ ਦੀ ਸ਼ਹੀਦੀ ਦੇ ਖਿਲਾਫ ਇਹਨਾਂ ਨੇ ਕੋਈ ਆਵਾਜ਼ ਵੀ ਨਹੀਂ ਚੁੱਕੀ। ਇੱਥੇ ਸਾਰਿਆਂ ਨੂੰ ਸਜ਼ਾ ਇਸ ਕਰਕੇ ਮਿਲ ਰਹੀ ਹੈ, ਜੇ ਜ਼ੁਲਮ ਕਰਨਾ ਪਾਪ ਹੈ ਨਾ ਤੇ ਜ਼ੁਲਮ ਸਹਿਣਾ ਵੀ ਪਾਪ ਹੈ, ਤੇ ਜ਼ੁਲਮ ਹੁੰਦਾ ਹੋਇਆ ਨਾ ਰੋਕਣਾ ਉਹ ਵੀ ਇੱਕ ਪਾਪ ਹੈ। ਇਹ ਫਿਰ ਜਦੋਂ ਨਿਆਂ ਹੁੰਦਾ ਹੈ ਨਾ ਗੁਰੂ ਕਿਉਂ ਪਿਆਰਿਓ, ਉਦੋਂ ਕੋਈ ਵੀ ਬਖਸ਼ਿਆ ਨਹੀਂ ਜਾਂਦਾ, ਉਦੋਂ ਫਿਰ ਸਾਰਿਆਂ ਨੂੰ ਆਪਣੀ ਕੀਤੀ ਦਾ ਫਲ ਭੁਗਤਾਉਣਾ ਪੈਂਦਾ ਹੈ। ਇਸ ਵਾਸਤੇ ਕਹਿੰਦੇ ਹੈ ਕਿ ਇਸੇ ਤਰੀਕੇ ਦੇ ਨਾਲ ਕਿਸੇ ਨੂੰ ਵੀ ਨਹੀਂ ਛੱਡਣਾ ਕੀਤਾ, ਸਾਰਿਆਂ ਨੂੰ ਵੱਢ ਵੱਢ ਕੇ ਲੋਥਾਂ ਵਿਛਾ ਦਿੱਤੀਆਂ ਹਨ। ਜਿੱਦਾਂ ਕੋਈ ਚੰਗਾ ਚੋਟੀ ਦਾ ਕਿਸਾਨ ਜਦੋਂ ਕਣਕ ਨੂੰ ਵਾਢੀ ਪਾਉਂਦਾ ਹੈ ਨਾ, ਤੇ ਉਹ ਇੱਕ ਵਾਰੀ ਵੱਢਣਾ ਸ਼ੁਰੂ ਕਰਦੇ, ਵਾਢੀ ਪਾਉਣਾ ਸ਼ੁਰੂ ਕਰਦੇ ਹੈ ਤੇ ਕਿੱਲਾ ਮੁਕਾ ਕੇ ਹੀ ਫਿਰ ਸਾਹ ਲੈਂਦੇ, ਭਾਵ ਇੱਕ ਪਾਸੇ ਕੰਮ ਕਰਕੇ ਹੀ ਸਾਹ ਲੈਣਾ ਕਰਦੇ। ਉਹਨੂੰ ਕਹਿੰਦੇ ਵੀ ਇਹ ਚੋਟੀ ਦੇ ਕਿਸਾਨ ਨੇ, ਇਹ ਚੋਟੀ ਦੇ ਵਾਢੀ ਪਾਉਣ ਵਾਲੇ ਹਨ। ਕਹਿੰਦੇ ਇੱਦਾਂ ਗੁਰੂ ਕਾ ਪੰਥ ਖਾਲਸਾ ਇਹ ਬੜੀ ਚੋਟੀ ਦੀ ਵਾਢੀ ਪਾਉਂਦਾ ਹੈ। ਕਿਹਨਾਂ ਦੀ? ਕਹਿੰਦੇ ਤੁਰਕੜਿਆਂ ਦੀ, ਮੁਗਲਾਂ ਦੀ, ਪਠਾਣਾਂ ਦੀ, ਕਿਉਂਕਿ ਇਹ ਲੋਕ ਕਾਇਰ ਲੋਕ ਨੇ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਦੀ ਸ਼ਹੀਦੀ ਵੇਲੇ ਆਵਾਜ਼ ਨਹੀਂ ਚੁੱਕਣਾ ਕੀਤੀ, ਸਗੋਂ ਸਰਕਾਰ ਦਾ ਸਾਥ ਦੇਣਾ ਕੀਤਾ। ਇਹਨਾਂ ਸਾਰਿਆਂ ਨੂੰ ਫਿਰ ਮੌਤ ਦੇ ਘਾਟ ਉਤਾਰਦਾ ਹੈ। ਦੇਖੋ ਪੀਰ ਬੁੱਧੂ ਸ਼ਾਹ ਜੀ ਬ੍ਰਹਮ ਗਿਆਨੀ ਗੁਰਸਿੱਖ ਸਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ, ਪੀਰ ਬਦਰੂਦੀਨ ਸ਼ਾਹ ਇਹਨਾਂ ਦਾ ਪੂਰਾ ਨਾਮ ਹੈ, ਤੇ ਪ੍ਰੇਮ ਦੇ ਨਾਲ ਇਹਨਾਂ ਨੂੰ ਪੀਰ ਬੁੱਧੂ ਸ਼ਾਹ ਕਿਹਾ ਜਾਂਦਾ ਸੀਗਾ। ਸੋ ਕਹਿੰਦੇ ਕਿ ਕਿੰਨਾ ਕੁ ਪ੍ਰੇਮ ਹੋਵੇਗਾ ਇਹਨਾਂ ਦਾ ਗੁਰੂ ਸਾਹਿਬ ਦੇ ਨਾਲ, ਕਿੰਨੇ ਕੁ ਮਹਾਰਾਜ ਦੇ ਸ਼ਰਧਾਲੂ ਹੋਣਗੇ। ਚਾਰ ਪੁੱਤਰ ਮਹਾਰਾਜ ਸਾਹਿਬ ਦੇ ਨਾਲ ਜੰਗਾਂ ਜੁੱਦਾਂ ਦੇ ਵਿੱਚ ਮਹਾਰਾਜ ਦੇ ਲੇਖੇ ਲਾ ਦਿੱਤੇ, ਸ਼ਹੀਦ ਕਰਵਾ ਦਿੱਤੇ, ਔਰ ਆ ਇਤਨਾ ਕੁਝ ਕਰਨ ਤੋਂ ਬਾਅਦ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਕੀ ਮੰਗਿਆ। ਇੱਕ ਦਿਨ ਮਹਾਰਾਜ ਕੇਸਾਂ ਨੂੰ ਕੰਘਾ ਕਰ ਰਹੇ ਸਨ, ਪੀਰ ਬੁੱਧੂ ਸ਼ਾਹ ਜੀ ਆਏ, ਪਹਿਰੇਦਾਰ ਸਿੰਘ ਨੇ ਰੋਕਿਆ। ਮਹਾਰਾਜ ਕਹਿੰਦੇ ਪੀਰ ਬੁੱਧੂ ਸ਼ਾਹ ਨੂੰ ਨਾ ਰੋਕੋ ਭਾਈ, ਇਹਨਾਂ ਨੂੰ ਆ ਲੈਣ ਦਿਓ। ਪੀਰ ਬੁੱਧੂ ਸ਼ਾਹ ਜੀ ਆਏ, ਮਹਾਰਾਜ ਸਾਹਿਬ ਬੜੇ ਪ੍ਰਸੰਨ ਸਨ। ਮਹਾਰਾਜ ਕਹਿੰਦੇ ਪੀਰ ਜੀ ਜੋ ਮੰਗਣਾ ਚਾਹੁੰਦੇ ਹੋ ਆਪ ਜੀ ਮੰਗ ਲਓ, ਅਸੀਂ ਤੁਹਾਡੇ 'ਤੇ ਬਹੁਤ ਪ੍ਰਸੰਨ ਹਾਂ। ਵੇਖੋ ਚਾਰ ਪੁੱਤਰ ਲੇਖੇ ਲਾ ਦਿੱਤੇ ਹੈ, ਕੋਈ ਛੋਟੀ ਮੋਟੀ ਗੱਲ ਨਹੀਂ, ਵੱਡੇ ਵੱਡੇ ਅਵਤਾਰਾਂ ਦਾ ਵੀ ਰੋਣਾ ਨਿਕਲ ਗਿਆ। ਜਦੋਂ ਅਜਦ ਮੁਹੰਮਦ ਸਾਹਿਬ ਦੀ ਖੁਦਾ ਨੇ ਪਰਖ ਕਰਨੀ ਚਾਹੀ ਤੇ ਕੇਵਲ ਕਹਿਣ ਮਾਤਰ ਹੀ ਕਿਹਾ ਸੀ ਕਿ ਆਪਣੇ ਬੱਚੇ ਦੀ ਕੁਰਬਾਨੀ ਦੇ ਦਿਓ, ਭਾਵੇਂ ਕਿ ਬੱਚਾ ਹਟਾ ਕਰਕੇ ਉੱਥੇ ਬੱਕਰਾ ਰੱਖ ਦਿੱਤਾ ਸੀਗਾ, ਪਰ ਉਹਨੇ ਵੀ ਅੱਖਾਂ 'ਤੇ ਪੱਟੀਆਂ ਬੰਨ੍ਹ ਲਈਆਂ ਸਨ। ਕਹਿੰਦਾ ਸੀ ਮੇਰੇ ਤੋਂ ਵੇਖਿਆ ਨਹੀਂ ਜਾਣਾ, ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿਓ। ਅਤੇ ਰਾਮ ਜੀ ਜਿਹੜੇ ਹੋਏ ਨੇ, ਇਹਨਾਂ ਦੇ ਪਿਤਾ ਰਾਜਾ ਦਸ਼ਰਥ ਜੀ ਜਿਹੜੇ ਹੋਏ ਨੇ, ਜਦੋਂ ਰਾਮ ਜੀ ਵਨਵਾਸ ਨੂੰ ਜਾਣ ਲੱਗੇ, ਅਤੇ ਜਿੰਨਾ ਚਿਰ ਤੱਕ ਰਾਜਾ ਦਸ਼ਰਥ ਵੀ ਰਾਮ ਜੀ ਦੇ ਪਿਤਾ ਬੜੇ ਵੱਡੇ ਮਹਾਂਪੁਰਖ ਸਨ, ਉਹ ਵੀ ਵੇਖੋ ਇਹ ਮੋਹ ਦੀਆਂ ਤੰਦਾਂ ਕੈਸੀਆਂ ਨੇ। ਵੀ ਜਦੋਂ ਕਕਈ ਨੇ, ਆਪਾਂ ਜਾਣਦੇ ਹਾਂ ਗੱਲ ਲੰਮੀ ਹੋਵੇਗੀ, ਵਨਵਾਸ ਕਰਾ ਕੇ ਰਾਮ ਜੀ ਨੂੰ ਤੋਰਿਆ, ਅਤੇ ਉਹ ਜਦੋਂ ਵਨਵਾਸ 'ਤੇ ਜਾਣ ਲੱਗੇ ਤੇ ਉਹ ਜਦੋਂ ਤੱਕ ਤੇ ਕੋਠੇ ਚੜ੍ਹ ਕੇ ਵਿਹਦੇ ਰਹੇ ਚੁਬਾਰੇ 'ਤੇ, ਰਾਜਾ ਦਸ਼ਰਥ ਵੀ ਰਾਮ ਜੀ ਜਾ ਰਹੇ ਜਾ ਰਹੇ ਜਾ ਰਹੇ, ਜਿੰਨਾ ਚਿਰ 'ਤੇ ਦਿਸਦੇ ਰਹੇ ਉਨ੍ਹਾਂ ਚਿਰ ਤੱਕ ਤੇ ਖਲੋਤੇ ਰਹੇ। ਜਦੋਂ ਦਿਸ ਨੂੰ ਹਟ ਗਏ ਤੇ ਕੋਠੇ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ, ਕਿਉਂਕਿ ਇਹ ਪੁੱਤਾਂ ਦਾ ਜਿਹੜਾ ਮੋਹ ਹੈ ਨਾ ਗੁਰੂ ਕਿਉਂ ਪਿਆਰਿਓ, ਇਹ ਬਹੁਤ ਜ਼ਿਆਦਾ ਆਪ ਜੀ ਜਾਣਦੇ ਹੀ ਹੋ। ਸੋ ਕਹਿੰਦੇ ਇਸ ਤਰੀਕੇ ਦੇ ਨਾਲ, ਪਰ ਵੇਖੋ ਪੀਰ ਬੁੱਧੂ ਸ਼ਾਹ ਇਹ ਗੁਰੂ ਕੇ ਸਿੱਖ, ਕਹਿੰਦੇ ਚਾਰ ਪੁੱਤਰ ਆਪਣੇ ਗੁਰੂ ਸਾਹਿਬ ਜੀ ਦੇ ਲੇਖੇ ਲਾਏ, ਜੰਗਾਂ ਜੁੱਧਾਂ ਦੇ ਵਿੱਚ ਸ਼ਹੀਦ ਕਰਵਾ ਦੇਣਾ ਕਹਿੰਦੇ। ਗੁਰੂ ਸਾਹਿਬ ਜੀ ਦੀ ਬੜੀ ਪ੍ਰਸੰਨਤਾ, ਪੀਰ ਬੁੱਧੂ ਸ਼ਾਹ ਨੇ ਉਹ ਕੰਮ ਕਰ ਦਿਖਾਇਆ, ਉਹ ਕ੍ਰਿਤ ਕਰ ਦਿਖਾਈ ਜਿਹੜੇ ਵੱਡੇ ਵੱਡੇ ਅਵਤਾਰਾਂ ਤੋਂ ਨਹੀਂ ਹੋਈ। ਵੇਖੋ ਅਵਤਾਰਾਂ ਤੋਂ ਵੀ ਉੱਤੇ ਨੇ ਗੁਰੂ ਕੇ ਸਿੱਖ, ਇੱਚੇ ਇੰਨੇ ਉੱਚੇ ਨੇ ਗੁਰੂ ਕੇ ਸਿੱਖਾਂ ਦੇ ਰੁਤਬੇ। ਅਤੇ ਪੀਰ ਬੁੱਧੂ ਸ਼ਾਹ ਨੂੰ ਮਹਾਰਾਜ ਕਹਿੰਦੇ ਮੰਗ ਲਓ ਭਾਈ, ਕੀ ਮੰਗਣਾ ਹੈ? ਅਤੇ ਪਤਾ ਹੈ ਪੀਰ ਬੁੱਧੂ ਸ਼ਾਹ ਨੇ ਕੀ ਮੰਗਿਆ, ਮਹਾਰਾਜ ਆਪ ਜੀ ਦੇ ਕੇਸ ਦੇ ਦਿਓ ਇਸ ਕੰਘੇ ਦੇ ਸਮੇਤ, ਗੱਜ ਕੇ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਅਤੇ ਪੀਰ ਬੁੱਧੂ ਸ਼ਾਹ ਨੇ ਮਹਾਰਾਜ ਦੇ ਕੇਸ ਮੰਗੇ ਅਤੇ ਮਹਾਰਾਜ ਸਾਹਿਬ ਜੀ ਨੇ ਦੇ ਦਿੱਤੇ ਕੰਘੇ ਦੇ ਸਮੇਤ। ਇਤਨਾ ਕੁਝ ਲੁਟਾ ਕਰਕੇ ਵੀ ਵੇਖੋ ਕੈਸਾ ਪ੍ਰੇਮ ਗੁਰੂ ਸਾਹਿਬ ਜੀ ਦੇ ਨਾਲ। ਸੋ ਉਸ ਬ੍ਰਹਮ ਗਿਆਨੀ ਗੁਰਸਿੱਖ ਦੀ ਨੂੰ ਇਹਨਾਂ ਨੇ ਕਤਲ ਕਰਨਾ ਕੀਤਾ ਗੁਰੂ ਕਿਉਂ ਪਿਆਰਿਓ। ਇਸ ਵਾਸਤੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਜੀ ਨੇ ਨਿਆਂ ਕਰਨ ਦੇ ਵਾਸਤੇ ਭੇਜਣਾ ਕੀਤਾ ਹੈ। ਸੋ ਕਹਿੰਦੇ ਹੈ ਕਿ ਉਸ ਸਮੇਂ ਫਿਰ ਜਦੋਂ ਸਭ ਕੁਛ ਸਾਰਿਆਂ ਨੂੰ ਮਾਰ ਦਿੱਤਾ ਇੱਕ ਵਾਰੀ,
1: ਸ਼ੇਖ ਮਾਰੇ ਥਲ ਦੀ ਖਤਕ ਹੋ ਰਾ,
0: ਕਹਿੰਦੇ ਹੈ ਕਿ ਜਿਹੜੇ ਸ਼ੇਖ ਮੁਸਲਮਾਨ ਸਨ ਉੱਥੇ ਸਾਰੇ ਹੀ ਮਰ ਗਏ, ਮੁਗਲ ਮਰ ਗਏ, ਪਠਾਨ ਮੁਸਲਮਾਨ ਮਰ ਗਏ, ਸੈਯਦ ਮੁਸਲਮਾਨ ਗਏ ਜਿਹੜੇ ਹੈ ਉਹ ਵੀ ਮਰ ਗਏ, ਤੇ ਸ਼ੇਖ ਮੁਸਲਮਾਨ ਹਿੰਦੁਸਤਾਨ ਵਾਲੇ ਉਹ ਵੀ ਮਰ ਗਏ ਹੈ, ਤੇ ਘੋੜੇ ਵੀ ਮਰੇ ਹੋਏ ਉੱਥੇ ਥੱਲੇ ਪਏ ਨਜ਼ਰ ਆਉਂਦੇ ਹੈ, ਬੜਾ ਲਹੂ ਹੀ ਲਹੂ ਚਾਰ ਪਾਸੇ ਹੋਇਆ।

0: ਜਾਈ,
1: ਕਹਿੰਦੇ ਲੂਟਿਓ ਬਰੇ ਸਦਨ ਮੈਂ ਜਾਈ। ਉਹ ਸਾਰੇ ਦੇ ਅੰਦਰ ਫਿਰ ਜਾ ਕਰਕੇ ਗੁਰੂ ਪੰਥ ਖਾਲਸੇ ਨੇ ਜਿਹੜਾ ਵੀ ਖਜ਼ਾਨਾ ਸੀ ਉਹ ਕੱਢ ਲੈਣਾ ਕੀਤਾ
0: ਹੈ।
1: ਔਰ ਫਿਰ ਕਹਿੰਦੇ ਜਿਹੜੀਆਂ ਜਿਹੜੇ ਤੁਰਕ ਮਰੇ ਸਨ ਨਾ ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ
0: ਕੀਤਾ,
1: ਜਿਹੜੇ ਉਹਨਾਂ ਨੂੰ ਫਿਰ ਇਕੱਠਾ ਕਰਕੇ ਨਾ ਸਮੁਦਾਇ ਇਕੱਠਾ ਕਰਕੇ ਤੇ ਗੁਰੂ ਕੇ ਪੰਥ ਖਾਲਸੇ ਨੇ ਫਿਰ ਛੱਡ ਦੇਣਾ ਕੀਤਾ। ਪਰ ਉਧਰ ਦੇ ਜਿਹੜੇ ਲੋਕ ਸਨ ਨਾ ਜਿਹੜੇ ਆਮ ਲੋਕ ਸਨ ਉਹਨਾਂ ਨੇ ਵੇਖਿਆ ਕਿ ਗੁਰੂ ਕਾ ਪੰਥ ਖਾਲਸਾ ਇੱਥੇ ਜੰਗ ਯੁੱਧ ਕਰਕੇ ਤੇ ਅੱਗੇ ਨੂੰ ਚਲਾ ਗਿਆ ਹੈ, ਔਰ ਇਹਨਾਂ ਤੁਰਕਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ ਇਹਨਾਂ ਦੇ ਘਰ ਵਾਲੇ ਜਿਹੜੇ ਉਹ ਮਰ ਜਾਣਾ ਕੀਤੇ ਹੈ। ਸੋ ਨੀਚ ਜਾਤ ਕੇਤਕ ਕਰ ਲਈ ਉਹਨਾਂ ਫਿਰ ਨੀਵੀਂ, ਇਹ ਉਹੀ ਨੀਵੀਂ ਜਾਤੀ ਵਾਲੇ ਸਨ ਜਿਹਨਾਂ ਨੂੰ ਇਹਨਾਂ ਔਰਤਾਂ ਨੇ ਇਹਨਾਂ ਮੁਸਲਮਾਨ ਪਠਾਣਾਂ ਨੇ ਗੁਲਾਮ ਕਰਕੇ ਰੱਖਿਆ ਹੋਇਆ ਸੀ ਔਰ ਉਹਨਾਂ ਦੇ ਉੱਪਰ ਬਹੁਤ ਤਸ਼ੱਦਦ ਕਰਿਆ ਕਰਦੇ ਸਨ। ਸੋ ਇੱਥੇ ਕਵੀ ਜੀ ਸਾਨੂੰ ਉਸ ਸਮੇਂ ਵੀ ਜੰਗ ਦੇ ਸਮੇਂ ਕੀ ਕੁਝ ਵਾਪਰ ਜਾਂਦਾ ਹੈ, ਕੀ ਕੁਝ ਹੋ ਜਾਂਦਾ ਹੈ, ਇਹ ਸੋਚਿਆ ਸਮਝਿਆ ਵੀ ਨਹੀਂ ਜਾ ਸਕਦਾ। ਉਸ ਸਮੇਂ ਇੱਕ ਚੰਗਾ ਇਤਿਹਾਸਕਾਰ ਹੋਣ ਦੇ ਨਾਤੇ ਔਰ ਗੁਰੂ ਪੰਥ ਖਾਲਸੇ ਦਾ ਸਰੋਤ ਉੱਚਾ ਹੋਣ ਦੇ ਨਾਤੇ ਕਵੀ ਜੀ ਨੇ ਹੂਬਹੂ ਜੋ ਉਸ ਸਮੇਂ ਵਰਤਿਆ ਉਹ ਇੱਥੇ ਲਿਖਣਾ ਕੀਤਾ ਹੈ। ਕਹਿੰਦੇ ਜਦੋਂ ਗੁਰੂ ਕੇ ਪੰਥ ਖਾਲਸੇ ਨੇ ਸੋ ਉਹਨਾਂ ਇਸਤਰੀਆਂ ਨੂੰ ਇਕੱਠਾ ਕਰਕੇ ਤੇ ਛੱਡ ਦਿੱਤਾ ਤੇ ਜਿਹੜੇ ਨੀਵੀਂ ਜਾਤ ਵਾਲੇ ਆਮ ਲੋਕ ਸਨ, ਕਿਉਂਕਿ ਆਮ ਲੋਕਾਂ ਦੀ ਭੀੜ, ਇਹ ਗੱਲ ਹਮੇਸ਼ਾ ਚੇਤੇ ਰੱਖਿਓ ਜੇ, ਆਮ ਲੋਕਾਂ ਦੀ ਭੀੜ ਕਦੀ ਵੀ ਗਿਆਨੀਆਂ ਦੀ ਭੀੜ

0: ਨੂੰ ਫੜ ਲੈਣਾ ਕੀਤਾ ਤੇ ਫੜ ਕਰਕੇ ਨਾ, ਕਿਉਂਕਿ ਲੋਕਾਂ ਦੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਗੁੱਸਾ ਸੀ। ਇਹਨਾਂ ਨੇ ਫਿਰ ਉਹਨਾਂ ਔਰਤਾਂ ਤੋਂ ਬਦਲਾ ਲੈਣ ਵਾਸਤੇ ਵੀ ਇਹਨਾਂ ਨੇ ਸਾਨੂੰ ਗੁਲਾਮ ਕੀਤਾ, ਸਾਡੇ ਪਰਿਵਾਰਾਂ ਦੇ ਉੱਪਰ ਤਸ਼ੱਦਦ ਢਾਉਣਾ ਕੀਤੇ ਹੈ। ਇੱਦਾਂ ਦਾ ਕੋਈ ਤਸ਼ੱਦਦ ਨਹੀਂ ਸਾ ਜਿਹੜਾ ਉਸ ਸਮੇਂ ਲੋਕਾਂ ਨੇ ਇਹਨਾਂ ਤੁਰਕ ਪਠਾਣਾ ਦੇ ਪਰਿਵਾਰਾਂ ਦੇ ਪਾਸੋਂ ਨਹੀਂ ਸੀ ਹੰਢਾਇਆ। ਇਸ ਵਾਸਤੇ ਇਹ ਮਲੇਸ਼ ਲੋਕ ਸਨ ਤੇ ਹੁਣ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਇਸ ਤਰ੍ਹਾਂ ਬਾਹਰ ਆਉਂਦਾ ਹੈ ਵੀ ਉਹਨਾਂ ਔਰਤਾਂ ਤੋਂ ਬਦਲਾ ਲੈਣ ਵਾਸਤੇ, ਉਹਨਾਂ ਨੂੰ ਕਸ਼ਟ ਦੇਣ ਵਾਸਤੇ। ਆਮ ਲੋਕਾਂ ਨੇ ਫਿਰ ਉਹਨਾਂ ਦੇ ਸਰੀਰ ਦੇ ਉੱਪਰ ਚੂਹੇ ਛੱਡਣਾ ਕੀਤੇ ਹੈ। ਕਿਉਂ? ਕਿਉਂਕਿ ਇਹ ਵੀ ਮਰਿਆਦਾ ਰੱਖਦੇ ਹੈ ਵੀ ਇਹਨਾਂ ਨੂੰ ਹੱਥ ਨਹੀਂ ਲਾਉਣਾ, ਪਰ ਕਿਉਂਕਿ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਜ਼ਾ ਵੀ ਦੇਣੀ ਹੈ। ਅਤੇ ਆਮ ਲੋਕਾਂ ਦੇ ਗੁੱਸੇ, ਕਿਉਂਕਿ ਆਮ ਲੋਕ ਜਿਹੜੇ ਉਹ ਗਿਆਨੀ ਨਹੀਂ ਹੁੰਦੇ ਹੈ, ਉਹਨਾਂ ਨੇ ਫਿਰ ਇਹਨਾਂ ਔਰਤਾਂ ਦੇ ਸਰੀਰਾਂ ਦੇ ਉੱਪਰ ਚੂਹੇ ਛੱਡਣਾ ਕੀਤੇ
1: ਹੈ।
0: ਔਰ ਚੂਹੇ ਛੱਡ ਕਰਕੇ ਤੇ ਹੱਥਾਂ ਦੇ ਪੈਰਾਂ ਦੇ ਉੱਪਰ ਰੱਸੀਆਂ ਬੰਨ ਦਿੱਤੀਆਂ ਹਨ।
1: ਉਹ
0: ਜਦੋਂ ਚੂਹੇ ਸਤਸੰਗੀ ਉਹ ਕੱਟਣਾ ਕਰਦੇ ਹੈ ਤੇ ਬੜੇ ਕਸ਼ਟ ਨੂੰ ਉਹ ਔਰਤਾਂ ਮਹਿਸੂਸ ਕਰਦੀਆਂ ਹਨ, ਤੜਫਦੀਆਂ ਹਨ।
1: ਬੰਧਨ ਕਰੇ,
0: ਪਰ ਇਸ ਤਰੀਕੇ ਦੇ ਨਾਲ ਰੱਸੀਆਂ ਉਹਨਾਂ ਦੇ ਹੱਥਾਂ ਪੈਰਾਂ ਨੂੰ ਬੰਨੀਆਂ ਹਨ ਕਿ ਉਹ ਚੂਹਾ ਉਹਨਾਂ ਦੇ ਸਰੀਰ ਦੇ ਉੱਪਰ ਰਹਿ ਕਰਕੇ ਉਹਨਾਂ ਨੂੰ ਕਸ਼ਟ ਦੇਣਾ ਕਰੇ। ਉਹ ਜਦੋਂ ਚੂਹੇ ਜਦੋਂ ਉਹਨਾਂ ਨੂੰ ਸਤਸੰਗੀ ਉਹ ਕੱਟ ਕਰਕੇ ਤੇ ਬੜਾ ਕਸ਼ਟ ਦਿੰਦੇ
1: ਹੈ। ਮੁਗਲਾਂ ਪਠਾਨੀ
0: ਕਹਿੰਦੇ ਉਦੋਂ ਵਿੱਚ ਸੈਦਾਨੀਆਂ ਵੀ ਨੇ, ਮੁਗਲਾਂ ਦੀਆਂ ਘਰ ਵਾਲੀਆਂ ਵੀ ਨੇ ਤੇ ਪਠਾਣਾ ਦੀਆਂ ਘਰ ਵਾਲੀਆਂ ਵੀ ਹਨ। ਕਵੀ ਜੀ ਕਹਿੰਦੇ ਹੈ ਕਿ ਅਸੀਂ ਸੰਗਤ ਜੀ ਤੁਹਾਨੂੰ ਕੀ ਦੱਸਣਾ ਕਰੀਏ ਕਿ ਆਮ ਲੋਕਾਂ ਨੇ ਉਹਨਾਂ ਨੂੰ ਕੈਸੀ ਸਜ਼ਾ ਦੇਣਾ ਕੀਤੀ ਹੈ। ਭਾਈ ਏਦਾਂ ਦੀ ਉਹਨਾਂ ਦੀ ਹਾਲਤ ਕੀਤੀ ਕਿ ਜੋ ਕਬ ਨਰ, ਕਹਿੰਦੇ ਕਿ

0: ਤਸ਼ੱਦਦ ਕਰਨ ਵਾਲੀਆਂ ਔਰਤਾਂ ਜਿਹੜੀਆਂ ਪ੍ਰਜਾ ਦੇ ਉੱਪਰ ਤਸ਼ੱਦਦ ਕਰਿਆ ਕਰਦੀਆਂ ਸਨ, ਉਹਨਾਂ ਨੂੰ ਐਸੀ ਸਜ਼ਾ ਦੇਣਾ ਕੀਤੀ ਹੈ। ਗੁਰੂ ਕੀ ਬਾਣੀ ਦਾ ਪ੍ਰਤੱਖ ਫੁਰਮਾਨ ਹੈ ਕਿ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਕਹਿੰਦੇ ਜਿਹੜਾ ਗਰੀਬ ਗੁਰਬਿਆਂ ਦੇ ਉੱਪਰ, ਜਿਹੜੇ ਗਰੀਬ ਗੁਰਬੇ ਹੋਣ ਭਾਵੇਂ ਮਾਇਆ ਕਰਕੇ, ਭਾਵੇਂ ਬਲ ਕਰਕੇ, ਭਾਵੇਂ ਸੱਤੇ ਕਰ ਭਾਵੇਂ ਸੱਤਾ ਕਰਕੇ, ਅਤੇ ਜੇ ਕੋਈ ਇਹਨਾਂ ਦੇ ਉੱਪਰ ਖਿੰਜੈ ਦਾੜੀ ਭਾਵ ਕੇ ਹੁੱਜਾਂ ਲੈ ਕਰਕੇ ਇਹਨਾਂ ਨੂੰ ਪਵੇ, ਇਹਨਾਂ ਦੇ ਉੱਪਰ ਤਸ਼ੱਦਦ ਕਰਨਾ ਕਰੇ, ਅਤੇ ਉਹਨੂੰ ਫਿਰ ਵਾਹਿਗੁਰੂ ਪਰਮੇਸ਼ੁਰ ਐਸੀ ਮਾਰ ਮਾਰਦਾ ਹੈ, ਐਸੀ ਮਾਰ ਮਾਰਦਾ ਹੈ ਕਿ ਉਹ ਕੁਕੁਰਲਾ ਉੱਠਣਾ ਕਰਦੇ। ਪਾਪੀ ਕੇ ਮਾਰਨੇ ਕੋ ਪਾਪ ਮਹਾਂ ਭਲੀ ਹੈ। ਇਹ ਸਜ਼ਾ ਇਹਨਾਂ ਨੂੰ ਤਾਂ ਮਿਲ ਰਹੀ ਹੈ ਚੂਹੇ ਵੱਢਣ ਦੀ, ਕਿਉਂਕਿ ਜਿਵੇਂ ਇਹਨਾਂ ਨੇ ਦੂਜਿਆਂ ਨੂੰ ਵੱਢਣਾ ਕੀਤਾ ਆਪਣੇ ਫਰੇਬੀ ਹੁਕਮਾਂ ਦੇ ਨਾਲ, ਆਪਣੇ ਤਸ਼ੱਦਦ ਦੇ ਨਾਲ ਸ਼ੋਸ਼ਣ ਕਰਨਾ ਕੀਤਾ ਦਿਨ ਰਾਤ ਗੁਰੂ ਕਿਉਂ ਪਿਆਰਿਓ, ਉਹ ਸਜ਼ਾ ਹੁਣ ਇਹਨਾਂ ਨੂੰ ਮਿਲ ਰਹੀ ਹੈ। ਇਸ ਵਾਸਤੇ ਕਵੀ ਜੀ ਫਰਮਾਉਂਦੇ ਭਾਈ ਐਸੀ ਦਸ਼ਾ ਉਹਨਾਂ ਔਰਤਾਂ ਦੀ ਆਮ ਲੋਕਾਂ ਨੇ ਕੀਤੀ ਕਿ ਇਨਸਾਨ ਇੱਦਾਂ ਦੀ ਦਸ਼ਾ ਕੀਤੀ ਵੀ ਇਨਸਾਨ ਨੇ ਕਦੀ ਇੱਦਾਂ ਦੀ ਕੋਈ ਦ੍ਰਿਸ਼ ਵੇਖਿਆ ਨਾ ਹੋਵੇ। ਕਬ ਨਰਨਾ ਜੋ ਕਬ ਨਰਨਾ ਹੇਰ ਨੇ ਪਾਈ, ਕਦੀ ਕਿਸੇ ਨੇ ਪਹਿਲਾਂ ਨਾ ਵੇਖਿਆ ਹੋਵੇ ਐਸਾ ਹਾਲ ਹੋਇਆ।
1: ਭਾਈ ਦਸ਼ਾ ਅਸ ਤਹਾਂ ਪਰਮਾਈ,
0: ਕਹਿੰਦੇ ਐਸੀ ਉਦੋਂ ਦਸ਼ਾ ਹੋਈ ਚਾਰ ਸਫੇਦੇ
1: ਹੋਰ ਪਾਪ ਕੋ ਫਲ ਵਿਦ ਤਯੋ।
0: ਪਰ ਕਵੀ ਜੀ ਨਾਲ ਦੀ ਨਾਲ ਹੀ ਲਿਖਦੇ ਆ ਭਾਈ ਏਦਾਂ ਹੋਇਆ ਕਿਉਂ, ਕਿਉਂਕਿ ਇਹਨਾਂ ਨੇ ਇਹਨਾਂ ਮੁਗਲਾਂ ਪਠਾਣਾ ਦੇ ਪਰਿਵਾਰਾਂ ਨੇ ਬੜੇ ਘੋਰ ਪਾਪ ਕਰਨਾ ਕੀਤੇ ਸਨ ਗੁਰੂ ਕਿਉਂ ਪਿਆਰੋ, ਇੱਦਾਂ ਇੱਦਾਂ ਦੇ ਪਾਪ ਜਿਨ੍ਹਾਂ ਦਾ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ। ਕਹਿੰਦੇ ਘੋਰ ਇਹ ਜਿਹੜਾ ਘੋਰ ਪਾਪ ਹੈ ਨਾ, ਇੱਕ ਇਹ ਘੋਰ ਪਾਪ ਜਿਹੜੇ ਇਹਨਾਂ ਨੇ ਪ੍ਰਜਾ ਉੱਪਰ ਕੀਤੇ, ਆਮ ਲੋਕਾਂ ਦੇ ਉੱਪਰ ਕੀਤੇ, ਔਰ ਇਸ ਇਲਾਕੇ ਦੇ ਰਹਿਣ ਵਾਲੇ ਲੋਕਾਂ ਦੇ ਉੱਪਰ ਕਰਨਾ ਕੀਤੇ, ਔਰ ਇਸੇ ਤਰੀਕੇ ਦੇ ਨਾਲ ਜਿਹੜਾ ਉਦੋਂ ਵੱਡਾ ਪਾਪ ਵੀ ਪੀਰ ਬੁੱਧੂ ਸ਼ਾਹ ਦੀ ਸ਼ਹਾਦਤ ਇਸ ਸ਼ਹਿਰ ਦੇ ਵਿੱਚ ਹੋਈ ਅਤੇ ਕੋਈ ਵੀ ਅੱਗੇ ਨਹੀਂ ਆਇਆ। ਕਹਿੰਦੇ ਇਹਦਾ ਜਿਹੜਾ ਇਹ ਜਿਹੜਾ ਭਾਰਾ ਪਾਪ ਹੈ ਨਾ, ਇਹਦਾ ਹੀ ਫਲ ਪ੍ਰਗਟ ਹੋਣਾ ਕੀਤਾ ਹੈ। ਐਸਾ ਉਹਦਾ ਫਲ ਪਿਆ ਵੀ ਸਾਰਾ ਨਗਰ ਹੀ ਜਿਹੜਾ ਇਹ ਨਾਸ਼ ਹੋ ਗਿਆ, ਹੋ ਜਾਣਾ ਕੀਤਾ, ਇੱਥੇ ਕੁਝ ਵੀ ਨਹੀਂ ਬਚਿਆ, ਸਾਰੇ ਹੀ ਮਾਰੇ ਗਏ ਬੜੇ ਭੈੜੇ ਭੈੜੇ ਤਰੀਕਿਆਂ ਦੇ ਨਾਲ। ਜਿਹੜੇ ਲੋਕ ਮਰ ਗਏ ਭਾਈ ਉਹਨਾਂ ਦੀਆਂ ਔਰਤਾਂ ਆਮ ਲੋਕਾਂ ਨੇ ਫਿਰ ਪਕੜ ਲਈਆਂ,
1: ਭਯੰਕਰ
0: ਉਹਨਾਂ ਨੂੰ ਭਾਰੀ ਸਜਾਵਾਂ ਦਿੱਤੀਆਂ ਤੇ ਕਹਿੰਦੇ ਐਸਾ ਭਯੰਕਰ ਦ੍ਰਿਸ਼ ਐਸਾ ਕਾਲ ਉਸ ਸਮੇਂ ਬਣਨਾ ਕੀਤਾ।
1: ਬੰਦੇ ਜਿਸ ਬੀਚ ਵਿਚਾਰੀ,
0: ਫੇਰ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਉਸ ਜਗ੍ਹਾ ਦੇ ਉੱਪਰੋਂ

0: ਕੇ ਵਧ ਰਹੇ ਸਨ, ਉਹਨਾਂ ਨੇ ਸੋਚਣਾ ਕੀਤਾ
1: ਪੀਰ ਕੀ ਕਬਰ ਬਿਦਾਰੀ
0: ਕਿ ਇੱਥੇ ਜਿਹੜੇ ਸ਼ਾਹ ਕੁਮੈਤ ਦੀ ਪੀਰ ਦੀ ਜਿਹੜੀ ਕਬਰ ਹੈ ਉਹ ਤੇ ਆਪਾਂ ਨਹੀਂ ਢਾਉਣੀ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਨਾ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਕੀਤਾ ਗੁਰੂ ਕਿਉਂ ਪਿਆਰਿਓ। ਕਿਲੇ ਜਿਹੜੇ ਢਾਏ ਹੈ ਉਹ ਰਾਜਿਆਂ ਦੇ ਕਿਲੇ ਸਨ, ਜਿਹੜੇ ਕਿ ਕਿਲਿਆਂ ਦੇ ਵਿੱਚ ਬਹਿ ਕਰਕੇ ਰਾਜੇ ਰਾਜ ਕਰਿਆ ਕਰਦੇ ਸਨ ਨਾ। ਗੁਰੂ ਕੇ ਪੰਥ ਖਾਲਸੇ ਨੇ ਉਹਨਾਂ ਕਿਲਿਆਂ ਨੂੰ ਢਾ ਕਰਕੇ ਉੱਪਰ ਸੁਹਾਗਾ ਫੇਰ ਕੇ ਤੇ ਆਪਣਾ ਝੰਡਾ ਗੁਰੂ ਪੰਥ ਖਾਲਸੇ ਦਾ ਨਿਸ਼ਾਨ ਸਾਹਿਬ ਚਲਾਉਣਾ ਕੀਤਾ ਕਿ ਇੱਥੇ ਤੁਹਾਡਾ ਨਹੀਂ, ਇੱਥੇ ਗੁਰੂ ਕੇ ਪੰਥ ਖਾਲਸੇ ਦਾ ਰਾਜ ਹੈ। ਗੱਜ ਕੇ ਆਖੋ ਸਤਨਾਮ। ਕਿਸੇ ਦੇ ਧਾਰਮਿਕ ਸਥਾਨ ਨੂੰ ਨਹੀਂ ਢਾਉਣਾ ਕੀਤਾ। ਗੁਰੂ ਕਾ ਸਿੱਖ ਜਿਹੜਾ ਹੈ ਧੰਨ ਗੁਰੂ ਚੋਜੀ ਪ੍ਰੀਤਮ ਦਾ ਸਿੱਖ, ਉਹ ਆਪ ਵੀ ਧਰਮ ਦਾ ਸਤਿਕਾਰ ਕਰਨ ਵਾਲਾ ਹੁੰਦਾ ਹੈ ਤੇ ਸਾਰਿਆਂ ਦੇ ਧਰਮਾਂ ਦਾ ਵੀ ਸਤਿਕਾਰ ਕਰਨਾ ਕਰਦਾ ਹੈ। ਇਹ ਵਿਸ਼ੇਸ਼ਤਾ ਹੈ ਸਾਡੇ ਪੰਥ ਦੀ, ਇਹ ਵਿਸ਼ੇਸ਼ਤਾ ਹੈ ਸਾਡੀ। ਸੋ ਕਹਿੰਦੇ ਇਸੇ ਤਰੀਕੇ ਦੇ ਨਾਲ ਫਰਮਾ ਰਹੇ ਹੈ ਕਿ ਭਾਈ ਜਿਵੇਂ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਸ਼ਾਹ ਕੁਮੈਤ ਦੀ ਕਬਰ ਦੇ ਬਾਰੇ ਵਿਚਾਰ ਕਰਦੇ ਹੈ, ਇਹ ਵਿਚਾਰ ਕਰਦੇ ਹੈ ਵੀ ਉਸ ਕਬੀਰ ਦੀ ਉਸ ਪੀਰ ਦੀ ਜਿਹੜੀ ਕਬਰ ਹੈ ਨਾ ਉਹਨੂੰ ਨਹੀਂ ਢਾਉਣਾ ਕਰਨਾ। ਭਾਈ ਇਹ ਉਹ ਪੀਰ ਹੈ ਨਾ ਜਿਹੜਾ ਪੀਰ ਜਿਹਦੇ ਅੱਗੋਂ ਹਿੰਦੂਆਂ ਦੀ ਜਦੋਂ ਲਾਸ਼ ਲਿਜਾਇਆ ਕਰਦੇ ਸਨ ਨਾ ਅਗਨ ਭੇਟ ਕਰਨ ਵਾਸਤੇ, ਤੇ ਇਹ ਆਪਣੀ ਤਾਕਤ ਵਰਤਿਆ ਕਰਦਾ ਸੀਗਾ, ਤਾਕਤ ਵਰਤ ਕੇ ਉਹਦੇ ਸਰੀਰ ਨੂੰ ਸੜਨ ਹੀ ਨਹੀਂ ਦਿੰਦਾ ਸੀ। ਤੇ ਇੱਧਰ ਦੇ ਲੋਕਾਂ ਨੇ ਕੀ ਕੀਤਾ ਫਿਰ, ਹਿੰਦੂਆਂ ਜਿਹੜੇ ਇੱਧਰ ਦੇ ਰਹਿਣ ਵਾਲੇ ਹਿੰਦੂ ਲੋਕ ਸਨ ਔਰ ਸਿੱਖ ਲੋਕ ਸਨ ਉਹਨਾਂ ਦੇ ਉੱਪਰ ਵੀ ਇਹ ਦਬਾਅ ਪਾਉਣਾ ਕੀਤਾ ਕਿ ਤੁਸੀਂ ਇਹ ਜਿਹੜਾ ਸੰਸਕਾਰ ਹੈ ਨਾ ਇਹ ਸਾਡੇ ਧਰਮ ਦੀ ਰਹੁ ਰੀਤੀ ਮੁਤਾਬਕ ਕਰੋ, ਤੁਸੀਂ ਦਫਨਾਉਣਾ ਕਰੋ। ਤੇ ਬੜੇ ਲੋਕ ਤੰਗ ਸਨ। ਸੋ ਕਹਿੰਦੇ ਹੁਣ ਪਰ ਸਮਾਂ ਆ ਗਿਆ ਹੈ, ਉਹ ਸਮਾਂ ਸਮਾਂ ਬਲਵਾਨ ਹੋਣਾ ਕਰਦਾ ਹੈ ਗੁਰੂ ਕਿਉਂ ਪਿਆਰਿਓ। 100 ਦਿਨ ਚੋਰ ਦਾ, 1 ਦਿਨ ਸਾਧ ਦਾ, ਜਿੱਦਣ ਆ ਗਿਆ ਉਦਣ ਸਾਰਾ ਹੀ ਹਿਸਾਬ ਬਰਾਬਰ ਹੋ ਜਾਣਾ ਕਰਦਾ ਹੈ। ਕਹਿੰਦੇ ਸੋ ਅੱਜ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਧੂ ਸੂਰਮਿਆਂ ਦਾ ਸੰਤ ਸਿਪਾਹੀਆਂ ਦਾ ਜਿਹੜਾ ਸਮਾਂ ਹੈ ਉਹ ਇਸ ਇਲਾਕੇ ਦੇ ਵਿੱਚ ਆਇਆ ਹੋਇਆ ਹੈ। ਸੋ ਕਹਿੰਦੇ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਗੱਲ ਵਿਚਾਰੀ ਹੈ,
1: ਨਹੀਂ ਅਗਨ ਮਹਿਜਰ ਹੈ ਕਦਾ।
0: ਇਹਨਾਂ ਨੇ ਜਿਨ੍ਹਾਂ ਦੇ ਸੰਸਕਾਰ ਅਗਨ ਭੇਟ ਜਿਨ੍ਹਾਂ ਦੇ ਸਰੀਰ ਹੋਣੇ ਚਾਹੀਦੇ ਸੀ ਪਰ ਇਹਨਾਂ ਨੇ ਜ਼ਬਰਦਸਤੀ ਉਹਨਾਂ ਤੋਂ ਆਪਣੇ ਧਰਮ ਦੇ ਮੁਤਾਬਕ ਸੰਸਕਾਰ ਕਰਾਇਆ, ਉਹਨਾਂ ਦੇ ਸਰੀਰਾਂ ਨੂੰ ਦਫਨਾਇਆ। ਇਸ ਵਾਸਤੇ ਹੁਣ ਇਸ ਸਮੇਂ ਇਸ ਗੱਲ ਨੂੰ ਛੱਡਣਾ ਚੰਗੀ ਗੱਲ ਨਹੀਂ ਹੈ। ਭਾਈ ਗੁਰੂ ਕਿਉਂ ਸਿੱਖੋ, ਗੁਰੂ ਕਿਉਂ ਸਿੰਘੋ, ਗੁਰੂ ਪੰਥ ਖਾਲਸਾ, ਇਹ ਸਾਰੀਆਂ ਕਬਰਾਂ ਜਿਹੜੀਆਂ ਹੈ ਨਾ ਇਹ ਪੁੱਟਣਾ ਕਰੋ ਤੇ ਆਪਾਂ ਸਾਰਿਆਂ ਦੇ ਜਿਹੜੇ ਹੱਡ ਨੇ ਨਾ ਉਹ ਕੱਢ ਕਰਕੇ ਤੇ ਉਹਦਾ ਅੰਤਮ ਸੰਸਕਾਰ ਜਿਹੜਾ ਹੈ ਉਹ ਅਗਨ ਭੇਟ ਕਰਕੇ ਕਰਨਾ ਹੈ। ਇਹ ਜਿਹੜੀ ਮਸੀਤ ਦੇ ਆਲੇ ਦੁਆਲੇ ਜਿਹੜੀਆਂ ਕਬਰਾਂ ਹਨ ਜਾਂ ਇਹਦੇ ਅੰਦਰ ਜਿਹੜੀਆਂ ਕਬਰਾਂ ਹਨ ਬਿਦਾਰਨ ਬਾਂਛੋ ਉਹਨਾਂ ਨੂੰ ਤੋੜਨਾ ਸ਼ੁਰੂ ਕਰੋ। ਜਿਹੜੀ ਸ਼ਾਹ ਕੁਮੈਤ ਦੀ ਜਿਹੜੀ ਕਬਰ ਸੀ ਨਾ ਜਿਸ ਜਗ੍ਹਾ ਤੇ ਉਹ ਕਬਰ ਸੀ ਉੱਥੇ

0: ਭਗਵਾਨ ਦਾ ਆਉਣਾ ਜਾਣ ਕਰਕੇ ਉਸ ਪੀਰ ਦੀ ਕਬਰ ਕਹਿੰਦੇ ਧਰਤੀ ਦੇ ਸਹਿਤ ਫਿਰ ਉਹ ਜਿਹੜੀ ਕਬਰ ਹੈ ਨਾ ਉਹ ਕੰਬਣਾ ਕੀਤੀ ਹੈ ਔਰ ਉਹਦੇ ਨਾਲ ਨਾਲ ਆਲੇ ਦੁਆਲੇ ਜਿਹੜੀਆਂ ਹੋਰ ਕਬਰਾਂ ਸਨ ਨਾ ਉਹਨਾਂ ਨੇ ਵੀ ਕੰਬਣਾ ਸ਼ੁਰੂ ਕੀਤਾ ਵੇਖੋ ਕਿਤਨੀ ਕਮਾਈ ਹੋਵੇਗੀ ਬਾਬਾ ਬੰਦਾ ਸਿੰਘ ਬਹਾਦਰ ਦੀ ਕੈਸੀ ਬਖਸ਼ਿਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇ ਕਰਕੇ ਭੇਜੀ ਇਤਨੀ ਪਵਿੱਤਰਤਾ ਵੀ ਇਹ ਜਿਹੜੀਆਂ ਕਬਰਾਂ ਨੇ ਇਹ ਵੀ ਕੰਬਣ ਲੱਗ ਪਈਆਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖਿਆ ਵੀ ਕਬਰਾਂ ਜਿਹੜੀਆਂ ਨੇ ਇਹ ਕੰਬਣ ਲੱਗ ਪਈਆਂ ਨੇ ਇਉਂ ਸਮਝੋ ਵੀ ਉਹ ਪ੍ਰਤੀਤ ਹੋਇਆ ਵੀ ਜਿਵੇਂ ਭੂਕੰਪ ਆਉਣ ਲੱਗਾ ਜਿਹਨੂੰ ਆਪਾਂ ਅਰਥਕੁਐਕ ਕਹਿ ਦਿੰਦੇ ਹਾਂ ਸੋ ਕਹਿੰਦੇ ਹੈ ਕਿ ਉਸ ਸਮੇਂ ਫਿਰ ਧਰਤੀ ਜਿਹੜੀ ਕਕੰਬੀ ਉਹ ਕਬਰਾਂ ਕੰਬਣ ਲੱਗ
1: ਪਈਆਂ ਤੇ
0: ਧਰਤੀ ਨੂੰ ਠਹਿਰਾਓ ਦੇਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਧੰਨ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੁਆਰੇ ਬਖਸ਼ਿਸ਼ ਕੀਤਾ ਹੋਇਆ ਤੀਰ ਕੱਢਣਾ ਕੀਤਾ ਹੱਥ ਵਿੱਚ ਲਿਆ ਤੇ ਉਸ ਤੀਰ ਦੀ ਜਿਹੜੀ ਨੋਕ ਹੈ ਗੁਰੂ ਦੀ ਗੁਰੂ ਸਾਹਿਬ ਜੀ ਦੇ ਤੀਰ ਦੀ ਜਿਹੜੀ ਨੋਕ ਹੈ ਨਾ ਉਹਨੂੰ ਸ਼ਾਹ ਕੁਮੈਤ ਪੀਰ ਦੀ ਕਬਰ ਦੇ ਵਿੱਚ ਧਸਾਉਣਾ ਕੀਤਾ ਤੇ ਬੜੇ ਵੀਰ ਰਸ ਦੇ ਵਿੱਚ ਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਫਿਰ ਸਾਰਿਆਂ ਨੂੰ ਸੁਣਾ ਕਰਕੇ ਕਹਿਣ ਲੱਗੇ ਕਾਇਰ ਸ਼ਾਹ ਕੁਮੈਤ ਪੀਰ ਹੁਣ ਕਿਉਂ ਕੰਬਦਾ ਹੁਣ ਕੰਬਣ ਦੇ ਨਾਲ ਕੀ ਹੋਵੇਗਾ ਹੁਣ ਡਰਦਾ ਕਿਉਂ ਹੈ ਹੁਣ ਗੁਰੂ ਪੰਥ ਖਾਲਸੇ ਦਾ ਸਮਾਂ ਆ ਗਿਆ ਹੈ ਤੇ ਇਹ ਪਲਟਾ ਹੁਣ ਅਸੀਂ ਇੱਥੇ ਲੈਣਾ ਕਰਾਂਗੇ ਵੀ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਸਰੀਰਾਂ ਨੂੰ ਤੂੰ ਅਗਨ ਭੇਟ ਨਹੀਂ ਹੋਣ ਦਿੱਤਾ ਤੇ ਤੇਰੇ ਧਰਮ ਵਾਲੇ ਲੋਕਾਂ ਨੇ ਉਹਨਾਂ ਦੇ ਸਰੀਰ ਜਿਨ੍ਹਾਂ ਦੇ ਅਗਨ ਭੇਟ ਹੋਣੇ ਚਾਹੀਦੇ ਸਨ ਉਹ ਮਿੱਟੀ ਵਿੱਚ ਦਫਨਾਏ ਉਹ ਹੁਣ ਅਸੀਂ ਕਢਾਕਾ ਕਰਕੇ ਉਹਨਾਂ ਸਾਰਿਆਂ ਦਾ ਸੰਸਕਾਰ ਕਰਾਂਗੇ ਹੁਣ ਤੂੰ ਕੰਬਦਾ ਕਿਉਂ ਹੈ ਹੁਣ ਤੂੰ ਡਰਦਾ ਕਿਉਂ ਹੈ
1: ਠਹਿਰ ਗਈ ਕੰਬਨ ਤੇ ਫੇਰ
0: ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਬਚਨ ਕੀਤੇ ਨਾ ਤੇ ਗੁਰੂ ਕਿਉਂ ਪਿਆਰੇ ਉਹ ਕਬਰ ਫਿਰ ਕੰਬਣੋ ਉਸ ਸਮੇਂ ਬਾਬਾ ਜੀ ਦੇ ਬਚਨ ਸੁਣ ਕਰਕੇ ਤੇ ਹਟ ਗਈ ਬੰਦ ਹੋ ਗਈ ਧਰਤੀ ਨੂੰ ਠਹਿਰਾਓ ਮਿਲਿਆ ਤੇ ਬਾਕੀ ਜਿਹੜੀਆਂ ਕਬਰਾਂ ਸਨ ਉਹਨਾਂ ਨੂੰ ਫਿਰ ਢਾਉਣ ਲੱਗੇ ਅੰਦਰੋਂ ਸਾਰੇ ਸਰੀਰ ਸਨ ਜਿਹੜੇ ਜਾਂ ਜਿਹੜੇ ਹੱਡ ਸਨ ਉਹ ਕੱਢਣ ਲੱਗੇ ਹੈ ਜਦੋਂ ਸਾਰੀਆਂ ਕਬਰਾਂ ਇੱਕ ਸ਼ਾਹ ਕੁਮੈਤ ਪੀਰ ਦੀ ਕਬਰ ਨੂੰ ਛੱਡ ਕੇ ਇਹਦੀ ਕਬਰ ਇਸ ਵਾਸਤੇ ਨਹੀਂ ਢਾਈ ਕਿਉਂਕਿ ਇਹਨਾਂ ਦੇ ਧਰਮ ਦੇ ਲੋਕ ਇਹਨੂੰ ਮੰਨਦੇ ਸਨ ਕਬਰਾਂ ਕੇਵਲ ਉਹ ਹੀ ਖੁਦਵਾਈਆਂ ਉਹ ਹੀ ਢਾਈਆਂ ਜਿਹੜੀਆਂ ਦੂਜਿਆਂ ਧਰਮਾਂ ਦੇ ਲੋਕਾਂ ਦੇ ਜ਼ਬਰਦਸਤੀ ਸੰਸਕਾਰ ਕਰਵਾਏ ਸਨ ਹੁਣ ਆਪ ਜੀ ਹਿਸਾਬ ਲਗਾ ਲਓ ਵੀ ਕਿਹੜੇ ਲੈਵਲ ਦਾ ਕਿਹੜੇ ਪੱਧਰ ਦਾ ਜਿਹੜਾ ਜੁਰਮ ਹੈ ਇਹ ਦੂਜੇ ਲੋਕਾਂ ਦੇ ਉੱਪਰ ਢਾਇਆ ਕਰਦੇ ਸਨ ਕਹਿੰਦੇ ਸਨ ਵੀ ਸੰਸਕਾਰ ਵੀ ਸਾਡੇ ਧਰਮ ਦੀ ਮਰਿਆਦਾ ਦੇ ਮੁਤਾਬਕ ਹੀ ਕਰੋ ਤੁਸੀਂ ਇੱਥੋਂ ਤੱਕ ਫਤਵੇ ਜਾਰੀ ਕਰ ਦਿੱਤੇ ਸਨ ਰਹੋ ਵਿਚਾਰ ਸੋ ਕਹਿੰਦੇ ਉਹ ਸਾਰੀਆਂ ਕਬਰਾਂ ਨੂੰ ਫਿਰ ਪਟਵਾਉਣਾ ਕੀਤਾ ਫਿਰ ਉਹ ਜਿਹੜੇ ਹੱਡੇ ਜਿਹੜੇ ਹੱਡ ਸਨ ਜਾਂ ਜਿਨ੍ਹਾਂ ਦੇ ਸਰੀਰ ਸਨ ਉਹ ਕਢਾਉਣਾ ਕੀਤੇ ਤੇ ਉਹਨਾਂ ਨੂੰ ਫਿਰ ਸਤਸੰਗੀ ਲੱਕੜਾਂ ਦੀ ਚਿਖਾ ਬਣਾ ਕਰਕੇ ਤੇ ਸਾਰਿਆਂ ਦਾ ਸੰਸਕਾਰ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਸਿੱਖਾਂ ਦੇ ਧਰਮ ਦਾ ਹਿੰਦੂਆਂ ਦੇ ਧਰਮ ਦਾ ਇਹ ਮਾਣ ਰੱਖਿਆ ਉਹਨਾਂ ਦੀ ਮਰਿਆਦਾ ਦੇ ਮੁਤਾਬਕ ਗੁਰੂ ਕਿਉਂ ਪਿਆਰੇ ਹੋਏ ਸੰਸਕਾਰ ਕੀਤੇ ਗਏ ਲੈ ਗਏ ਮਸੀਤ ਕਹਿੰਦੇ ਹੈ ਕਿ ਫਿਰ ਉਹ ਜਿਹੜੀ ਮਸੀਤ ਹੈ ਨਾ ਉਹਦੇ ਆਲੇ ਦੁਆਲੇ ਸਾਰੇ ਕਬਰਾਂ ਨੂੰ ਢਾਉਣ ਲੱਗੇ ਉਹਨਾਂ ਨੂੰ ਢਾ ਢਾ ਕੇ ਤੇ ਰੜਾ ਮੈਦਾਨ ਕਰ ਦਿੱਤਾ ਗੁਰੂ ਕਾ ਪੰਥ ਖਾਲਸਾ ਇਤਨੇ ਜੋਸ਼ ਦੇ ਵਿੱਚ ਹੈ ਕਿ ਜੋ ਵੀ ਸਾਹਮਣੇ ਆਉਂਦਾ ਹੈ ਨਾ ਬਸ ਮਿੱਟੀ ਵਿੱਚ ਮਿਲਾਈ ਜਾਂਦਾ ਹੈ ਸੁਹਾਗਾ ਫੇਰੀ ਜਾਂਦਾ ਹੈ ਐਸੇ ਜਾਓ ਜਲਾਲ ਦੇ ਵਿੱਚ ਹੈ ਗੁਰੂ ਕਾ ਪੰਥ ਖਾਲਸਾ ਕਿਉਂਕਿ ਗੁਰੂ ਪੰਥ ਖਾਲਸੇ ਨੇ ਮਹਾਰਾਜ ਸਾਹਿਬ ਜੀ ਤੋਂ ਮੰਗਿਆ ਹੀ ਇਹ ਹੈ ਨਾ ਜਾਤ ਗੋਤ ਸਿੰਘਨ ਕੀ ਦੰਗਾ ਦੰਗਾ ਹੀ ਸਤਿਗੁਰ ਤੇ ਮੰਗਾ ਪਚੈ ਨਾ ਅੰਨ ਕਰੈ ਬਿਨ ਦੰਗਾ ਔਰਨ ਨਹੀਂ ਤੋ ਆਪਣ ਸੰਗਾ ਇੱਥੇ ਦੋਵੇਂ ਹੀ ਅਰਥ ਲੈਣੇ ਹੈ ਗੁਰੂ ਕੇ ਪਿਆਰੇ ਇੱਥੇ ਆਪਣ ਸੰਗਾ ਮੈਨੇ ਆਪਣੇ ਆਪ ਦੇ ਨਾਲ ਜੰਗ ਉਹ ਸਦਾ ਕਰਨਾ ਹੈ ਧੰਨ ਜੀ ਉਹ ਤੇ ਕੋ ਜੱਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ ਗੁਰੂ ਕਲਗੀਧਰ ਸਾਹਿਬ ਜੀ ਕਥਨ ਕਰਦੇ ਹੈ ਤੇ ਜੇ ਕਿਤੇ ਧਰਮ ਯੁੱਧ ਦਾ ਸਮਾਂ ਬਣ ਜਾਵੇ ਧਰਮ ਯੁੱਧ ਲੱਗਾ ਹੋਵੇ ਤਾਂ ਫਿਰ ਉੱਥੇ ਵੀ ਲੜਨਾ ਹੈ ਗੁਰੂ ਕਿਉਂ ਪਿਆਰੇ ਉੱਥੇ ਵੀ ਫਿਰ ਆਪ ਨਾ ਸੰਗਾ ਕਹਿੰਦੇ ਆਪਣਿਆਂ ਦੇ ਨਾਲ ਨਹੀਂ ਲੜਨਾ, ਦੂਜਿਆਂ ਦੇ ਨਾਲ ਜਿਹੜੇ ਦੁਸ਼ਟ ਲੋਕ ਨੇ ਜਿਹੜੇ ਕਹਿਰ ਕਮਾਉਂਦੇ ਹੈ ਉਹਨਾਂ ਦੇ ਨਾਲ ਲੜਨਾ ਹੈ। ਸੋ ਇਸ ਵਾਸਤੇ ਕਹਿੰਦੇ ਹੈ ਗੁਰੂ ਸਾਹਿਬ ਜੀ ਦੇ ਇਤਿਹਾਸ, ਗੁਰੂ ਸਾਹਿਬ ਜੀ ਦੀ ਜਿਹੜੀ ਬਖਸ਼ਿਸ਼ ਹੈ ਉਹਦੇ ਨਾਲ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਢਾਏ ਕੀਨ ਮੈਦਾਨ ਸਤਾਨ ਜੁਤ ਅਜ਼ਮਤ ਕੇ ਕੀਨ ਵਿਰਾਨ। ਕਹਿੰਦੇ ਗੁਰੂ ਸਾਹਿਬ ਜੀ ਦੀ ਜਿਹੜੀ ਕਰਾਮਾਤ ਹੈ ਨਾ, ਮਹਾਰਾਜ ਦੇ ਤੀਰਾਂ ਦੀ ਜਿਹੜੀ ਕਰਾਮਾਤ ਵਰਤ ਰਹੀ ਹੈ ਉਹਦੇ ਨਾਲ ਕਹਿੰਦੇ ਵੀਰਾਨੀ ਪਾ ਦਿੱਤੀ, ਸਭ ਢਾ ਕਰਕੇ ਮਿੱਟੀ ਚ ਮਿਲਾਇਆ ਹੈ। ਕਹਿੰਦੇ ਗੁਰੂ ਕਹਿਓ, ਜਿਵੇਂ ਗੁਰੂ ਸਾਹਿਬ ਜੀ ਨੇ ਕਹਿਣਾ ਕੀਤਾ ਸੀ ਭਾਈ ਸਢੌਰੇ ਤੋਂ ਉਹ ਪਲਟਾ ਉਹ ਬਦਲਾ ਲੈ ਲੈਣਾ ਕੀਤਾ। ਅਸਮਾਨ ਖਾਨ ਜਿਸ ਨੇ ਪੀਰ ਬੁੱਧੂ ਸ਼ਾਹ ਦੀ ਸ਼ਹੀਦੀ ਦੇ ਨੂੰ ਸ਼ਹੀਦ ਕਰਨਾ ਕੀਤਾ ਸੀਗਾ, ਸ਼ਹੀਦੀ ਦੇ ਵਿੱਚ ਅਹਿਮ ਰੋਲ ਨਿਭਾਇਆ ਸੀ, ਉਸ ਅਸਮਾਨ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਕਹਿੰਦੇ ਹੈ ਕਿ ਝਾੜ ਦੇ ਉੱਪਰ ਲਟਕਾ ਕੇ ਫਾਂਸੀ ਦੇ ਕੇ ਮਾਰਿਆ ਸੀ। ਗੱਜ ਕੇ ਆਖੋ ਸਤਨਾਮ। ਇਤਨਾ ਜੋਸ਼ ਸੀ ਗੁਰੂ ਕੇ ਪੰਥ ਖਾਲਸੇ ਦੇ ਵਿੱਚ, ਸਾਰਿਆਂ ਦੇ ਸਾਹਮਣੇ ਸਾਰੇ ਨਗਰ ਦੇ ਸਾਹਮਣੇ ਨਾ ਉਹਨੂੰ ਫਿਰ ਫੜ ਕੇ ਉਹਨੂੰ ਘਸੀਟ ਕੇ ਉਹਦੇ ਗਲ ਦੇ ਵਿੱਚ ਰੱਸਾ ਪਾ ਕੇ ਤੇ ਕਹਿੰਦੇ ਝਾੜ ਦੇ ਨਾਲ ਲਮਕਾ ਕੇ ਤੇ ਕਹਿੰਦੇ ਫਾਂਸੀ ਦੇ ਕਰਕੇ ਤੇ ਨਰਕਾਂ ਦੇ ਵੱਲ ਨੂੰ ਤੋਰਨਾ ਕੀਤਾ ਸੀਗਾ। ਕਿਉਂਕਿ ਗੁਰੂ ਕਾ ਪੰਥ ਖਾਲਸਾ ਜਦੋਂ ਫਿਰ ਗੁਰੂ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਜੋਸ਼ ਦੇ ਵਿੱਚ ਆਉਂਦਾ ਹੈ ਨਾ ਉਦੋਂ ਫਿਰ ਐਸਾ ਰੌਦਰ ਰੂਪ ਧਾਰਨ ਕਰਦਾ ਹੈ ਵੀ ਦੁਸ਼ਟਾਂ ਦੀ ਇੱਕ ਰੀ ਰੂਹ ਕੰਬਾ ਕੇ ਰੱਖ ਦਿੰਦਾ ਹੈ ਗੁਰੂ ਕਿਉਂ ਪਿਆਰਿਓ। ਕਿਉਂਕਿ ਮੂਰਖ ਗੰਢ ਪਵੈ ਮੋਹ ਮਾਰ, ਇੱਕ ਅਰਥੇ ਵੀ ਵਰਣਾ ਕਰਦਾ ਹੈ ਵੀ ਜਿਹੜੇ ਮੂਰਖ ਲੋਕ ਨੇ ਨਾ ਜਿੰਨਾ ਚਿਰ ਇਹਨਾਂ ਦੇ ਮੂੰਹ ਦੇ ਉੱਪਰ ਮਾਰੀਏ ਨਾ ਨਾ ਉਹਨਾਂ ਚਿਰ ਤੱਕ ਇਹਨਾਂ ਦੇ ਨਾਲ ਗੰਢ ਨਹੀਂ ਪੈਂਦੀ, ਭਾਵ ਕਿ ਇਹਨਾਂ ਨੂੰ ਗੱਲ ਦੀ ਸਮਝ ਨਹੀਂ ਲੱਗਦੀ, ਇਹਨਾਂ ਦੇ ਨਾਲ ਗੰਢ ਨਹੀਂ ਪੈ ਸਕਦੀ, ਗੱਲ ਅੱਗੇ ਚੱਲ ਨਹੀਂ ਸਕਦੀ, ਇਸ ਵਾਸਤੇ ਇਹਨਾਂ ਦੇ ਮੂੰਹ ਦੇ ਉੱਪਰ ਮਾਰਨੀ ਪੈਂਦੀ ਹੈ। ਫਿਰ ਗੁਰੂ ਕਾ ਪੰਥ ਖਾਲਸਾ ਆਪਣੇ ਵੀਰ ਰਸ ਦੇ ਵਿੱਚ ਕਹਿੰਦੇ ਆ ਕਰਕੇ ਅਤੇ ਇਹ ਪਲਟਾ ਜਿਹੜਾ ਲੈ ਰਿਹਾ ਹੈ ਸਢੌਰੇ ਸ਼ਹਿਰ ਦੇ ਉੱਪਰੋਂ ਅਸਮਾਨ ਖਾਨ ਨੂੰ ਫਾਂਸੀ ਦੇ ਕਰਕੇ ਨਰਕਾਂ ਦੇ ਵੱਲ ਨੂੰ
1: ਤੋਰਿਆ। ਤੇ
0: ਕਹਿੰਦੇ ਹੈ ਕਿ ਜਿਸ ਸ਼ਹਿਰ ਦੇ ਵਿੱਚ ਪੀਰ ਬੁੱਧੂ ਸ਼ਾਹ ਨਹੀਂ ਨਾ ਇਸ ਸਮੇਂ, ਕਹਿੰਦੇ ਉਸ ਸ਼ਹਿਰ ਦੇ ਵਿੱਚ ਹੁਣ ਕੋਈ ਵੀ ਨਹੀਂ ਹੈ, ਉਹ ਸਾਰੇ ਵੀਰਾਨੀ ਪੈ ਗਈ, ਸੁੰਨਸਾਨ ਹੋ ਗਿਆ। ਇੱਕ ਵਾਰੀ ਗੁਰੂ ਕੇ ਪੰਥ ਖਾਲਸੇ ਨੇ ਇੱਥੇ ਸੁਹਾਗਾ ਫੇਰ ਦਿੱਤਾ, ਸਾਫ਼ ਕਰ ਦਿੱਤਾ ਸਭ।
1: ਹਜ਼ਾਰ ਦੁਰਯੋਧਨ ਆਏ,
0: ਕਹਿੰਦੇ ਹੈ ਕਿ ਫਿਰ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਕਾ ਪੰਥ ਖਾਲਸਾ ਹੋਰ ਆ ਕੇ ਗੁਰੂ ਕੀਆਂ ਫੌਜਾਂ ਦੇ ਨਾਲ ਰਲ ਜਾਣਾ ਕੀਤਾ। ਸ਼ਸਤਰ ਲੈ ਕਰਕੇ, ਬੰਦੂਕਾਂ ਲੈ ਕਰਕੇ, ਤੋਪਾਂ ਲੈ ਕਰਕੇ ਆ ਕਰਕੇ ਰਲਿਆ ਹੈ। ਕਹਿੰਦੇ ਐਸੀ ਗੁਰੂ ਕੇ ਪੰਥ ਖਾਲਸੇ ਦੀ ਧਾਂਕ ਪੈਣਾ ਕੀਤੀ ਹੈ, ਇੱਕ ਵਾਰੀ ਸਾਰਾ ਤੁਰਕਾਣਾ ਜਿਹੜਾ ਹੈ ਏਕਾਂ ਵਜਾਣਾ ਕੀਤਾ ਹੈ। ਗੁਰੂ ਕਿਉਂ ਪਿਆਰਿਓ, ਇਹਨਾਂ ਨੂੰ ਕੰਬਣੀ ਛਿੜ ਗਈ, ਇਹਨਾਂ ਦੇ ਰਾਤਾਂ ਦੀ ਨੀਂਦ ਜਿਹੜੀ ਉੱਡ ਜਾਣਾ ਕੀਤੀ ਹੈ, ਇਹਨਾਂ ਦੇ ਗਲੇ ਦੇ ਥੱਲੇ ਹੁਣ ਰੋਟੀ ਨਹੀਂ ਜਾਂਦੀ, ਪਿਆਸ ਇਹਨਾਂ ਦੀ ਮਰ ਗਈ ਹੈ ਵੀ ਪਤਾ ਨਹੀਂ ਕੌਣ ਆ ਗਿਆ ਹੈ। ਬਸ ਇੰਨਾ ਕੁ ਪਤਾ ਲੱਗਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਸੇ ਨੂੰ ਭੇਜਣਾ ਕੀਤਾ ਹੈ। ਇਹ ਬਹਾਦਰ ਸ਼ਾਹ ਨੂੰ ਮਹਾਰਾਜ ਨੇ ਕਿਹਾ ਸੀ ਨਾ ਵੀ ਇੰਨਾ ਇੰਨਾ ਲੋਕਾਂ ਨੂੰ ਸਜਾਵਾਂ ਦੇਣੀਆਂ ਨੇ, ਅਤੇ ਜਦੋਂ ਬਹਾਦਰ ਸ਼ਾਹ ਪੂਰੀ ਕਰਨ ਲੱਗਾ, ਪਹਿਲਾਂ ਰਾਜ ਲੈ ਲਿਆ, ਪਰ ਕਿਸੇ ਕਮਜ਼ੋਰੀ ਦੇ ਰਾਹੀਂ ਵੀ ਮੇਰੀ ਕਿਤੇ ਬਗਾਵਤ ਨਾ ਹੋ ਜਾਵੇ, ਜਦੋਂ ਮਹਾਰਾਜ ਨੇ ਵੇਖਿਆ ਵੀ ਇਸ ਗੱਲ ਦੇ ਉੱਪਰ ਆਉਂਦਾ ਨਹੀਂ ਵੀ ਇਹਨਾਂ ਨੂੰ ਸਜਾਵਾਂ ਦੇਣੀਆਂ ਨੇ, ਮਹਾਰਾਜ ਸਾਹਿਬ ਨੇ ਫਿਰ ਬਚਨ ਕੀਤੇ ਸਨ ਰੋਹ ਦੇ ਵਿੱਚ ਆ ਕਰਕੇ ਵੀ ਇੱਕ ਹੀ ਭੇਜਾਂਗੇ, ਅਤੇ ਇਹ ਜਿੰਨੇ ਬੰਦੇ ਹੈ ਨਾ 6 ਮਹੀਨਿਆਂ ਦੇ ਤੋਂ ਜ਼ਿਆਦਾ ਇਹਨਾਂ ਬੰਦਿਆਂ ਦੇ ਵਿੱਚੋਂ ਤੈਨੂੰ ਇੱਕ ਵੀ ਨਹੀਂ ਲੱਭਣਾ। ਗੱਜ ਕੇ ਆਖੋ ਸਤਨਾਮ।
1: ਸ੍ਰੀ ਵਾਹਿਗੁਰੂ।
0: ਮੰਨ ਗਿਆ ਸੀ ਇੱਕੋ ਹੀ ਭੇਜਾਂਗੇ, ਬਸ ਇੱਕੋ ਹੀ। ਇਹ ਗੁਰੂ ਸਾਹਿਬ ਜੀ ਦੀ ਕਰਾਮਾਤ, ਮਹਾਰਾਜ ਸਾਹਿਬ ਜੀ ਦੀ ਅਜ਼ੀਮ ਸ਼ਕਤੀ ਹੈ। ਕੀਰਾ ਥਾਪ ਦੇਵ ਪਾਤਸ਼ਾਹੀ ਲਸਕਰ ਕਰੇ ਸਵਾ, ਜਾਮ ਗੁਰੂ ਹੋਏ ਵੱਲ ਲੱਖ ਵਾਏ ਕਿਆ ਕਿਜੈ। ਜਿਹਦੇ ਵੱਲ ਗੁਰੂ ਆਪ ਹੋ ਜਾਵੇ ਉਹਦਾ ਕਿਸੇ ਨੇ ਕੀ ਵਿਗਾੜਨਾ ਹੈ ਭਾਈ। ਇਸ ਕਰਕੇ ਕਹਿੰਦੇ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਰੀਆਂ ਹੀ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਤੋਂ ਲੈ ਕਰਕੇ ਇੱਥੇ ਆਏ ਹੈ, ਇਹ ਜੰਗ ਹੋ ਰਿਹਾ ਹੈ। ਅਤੇ ਕਹਿੰਦੇ ਕਿ ਤੁਰਕਾਂ ਦੇ ਵਿੱਚ ਇੱਕ ਰੀ ਧਾਂਕ ਪੈ ਜਾਣਾ ਕੀਤੀ ਹੈ। ਤੁਰਕਾਂ ਦਾ ਰਾਜ ਬੜਾ ਵੱਡਾ ਸੀ ਗੁਰੂ ਕਿਉਂ ਪਿਆਰਿਓ, ਕਹਿੰਦੇ ਤੁਰਕਾਣਾ ਇੱਕ ਵਾਰੀ ਕੰਬ ਜਾਣਾ ਕੀਤਾ।
1: ਸੁਣ ਸਭ ਕੇ ਧੀਰਜ ਹਾਨਾ।
0: ਤੇ ਕਹਿੰਦੇ ਇਸੇ ਤਰੀਕੇ ਦੇ ਨਾਲ ਫੁਰਮਾਨ ਕਰਦੇ ਆ ਕਿ ਸੁਣ ਸੁਣ ਕੇ ਜਿਹੜਾ ਵੀ ਸੁਣਦਾ ਹੈ ਨਾ ਵੀ ਪਤਾ ਨਹੀਂ ਕੌਣ ਆ ਗਿਆ ਹੈ, ਚੜ੍ਹਾਈ ਕਰਕੇ ਜਿੱਧਰ ਨੂੰ ਚੱਲਦੇ ਹੈ ਤੂਫਾਨ ਉਠਾਈ ਆਉਂਦੇ ਹੈ, ਮਿੱਟੀ ਵਿੱਚ ਮਲਾਈ ਜਾਂਦੇ ਹੈ, ਅਤੇ ਜਿਹੜਾ ਵੀ ਸੁਣਦਾ ਉਹਦਾ ਹੌਂਸਲਾ

0: किसी जगह का कोई राजा है, कोई चौधरी है, कौन है ये, कौन है कोई बादशाह है, कौन आ गया अचान चाक ही कोई इत्थे प्रगट होया ते सब कुछ विनाश करी जा रहा है। हां पर चंगे लोग ये गल कहिंदे है भी सुन दे विच आउंदा है भी न्याय करदा आ रहा है।
1: आगे करे बिलासा
0: के कहिंदे अग्गे की होवेगा ਇਹ ਆਉਣ ਵਾਲਾ ਸਮਾਂ ਹੀ ਦੱਸਣਾ ਕਰੇਗਾ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਆ ਕਿ ਵਜ਼ੀਰ ਖਾਨ ਦੁਸ਼ਟ ਛੋਟੇ ਸਾਹਿਬਜ਼ਾਦਿਆਂ ਨੂੰ ਜਿਸ ਨੇ ਸ਼ਹੀਦ ਕਰਵਾਇਆ ਕਹਿੰਦੇ ਉਹਦੇ ਨਾਲ ਮੁਕਾਬਲਾ ਆਉਣਾ ਹੈ ਕਿਵੇਂ ਉਹਦਾ ਸੋਧਾ ਗੁਰੂ ਕਾ ਪੰਥ ਖਾਲਸਾ ਆਪਣੇ ਰੌਦਰ ਰੂਪ ਦੇ ਵਿੱਚ ਆ ਕਰਕੇ ਆਪਣੇ ਵੀਰ ਰਸ ਰੂਪ ਦੇ ਵਿੱਚ ਆ ਕਰਕੇ ਲਾਵੇਗਾ ਇਹ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਨਾ ਕਰਾਂਗੇ ਸਢੌਰੇ ਸ਼ਹਿਰ ਨੂੰ ਮਾਰ ਕਰਕੇ ਸਰ ਕਰਕੇ ਪੀਰ ਬੁੱਧੂ ਸ਼ਾਹ ਜੀ ਦਾ ਬਦਲਾ ਲੈ ਕਰਕੇ ਗੁਰੂ ਕਾ ਪੰਥ ਖਾਲਸਾ ਅੱਗੇ ਵਜ਼ੀਰ ਖਾਨ ਵੱਲ ਨੂੰ ਛੱਤ ਬਣਾਉਣ ਵਾਲੀ ਜਗ੍ਹਾ ਦੇ ਉੱਪਰ ਜਾ ਕਰਕੇ ਵਧਣਾ ਕਰੇਗਾ ਉੱਥੇ ਜੰਗ ਹੋਵੇਗਾ ਇਹ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਨਾ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਦ ਸ਼ਕਤੀ ਮਾਤਾ ਮਾਤਾ ਸਾਹਿਬ ਦੇਵਾਂ ਜੀ ਗੁਰੂ ਸਾਹਿਬ ਜੀ ਕੇ ਸ਼ਹੀਦਾਂ ਸਿੰਘਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਸਾਨੂੰ ਆਪਣੀ ਗੋਦ ਦੇ ਵਿੱਚ ਬਹਾ ਕਰਕੇ ਮਹਾਰਾਜ ਸਾਹਿਬ ਜੀ ਦੇ ਸਤਿਯੁਗੀ ਤਪ ਸਥਾਨ ਦੇ ਉੱਪਰ ਬਹਾ ਕਰਕੇ ਜਿਸ ਦੇ ਦਰਸ਼ਨ ਨੂੰ ਕਿੰਨੇ ਲੋਕਾਂ ਦੀਆਂ ਦ੍ਰਿਸ਼ ਰੂਹਾਂ ਲੋਚਦੀਆਂ ਨੇ ਕੀ ਦੇਵੀ ਕੀ ਦੇਵਤੇ ਕੀ ਅਦ੍ਰਿਸ਼ ਰੂਹਾਂ ਇਹ ਚਾਹੁੰਦੀਆਂ ਨੇ ਵੀ ਸਾਨੂੰ ਕਿਤੇ ਇਜਾਜ਼ਤ ਮਿਲੇ ਕਿ ਅਸੀਂ ਗੁਰੂ ਕਰਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਤਖ਼ਤ ਸੱਚਖੰਡ 'ਤੇ ਜਾ ਕਰਕੇ ਦਰਸ਼ਨ ਪ੍ਰਾਪਤ ਕਰੀਏ ਸੋ ਇਹ ਸੁਭਾਗ ਭਰਾ ਸਮਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਨੂੰ ਪ੍ਰਾਪਤ ਹੋ ਰਿਹਾ ਪ੍ਰਾਪਤ ਹੋਇਆ ਮਹਾਰਾਜ ਸਾਹਿਬ ਜੀ ਨੇ ਆਪਣੀ ਗੋਦ ਦੇ ਵਿੱਚ ਬਹਾ ਕਰਕੇ ਆਪਣੀ ਅਗੰਮੀ ਕਥਾ ਵਿਚਾਰ ਸੁਣਾਉਣਾ ਕੀਤੀ ਹੈ ਗੁਰੂ ਸਾਹਿਬ ਕਿਰਪਾ ਮੇਰਾਮਤ ਕਰਨ ਪੜੀਆਂ ਅਤੇ ਸੁਣੀਆਂ ਵਿਚਾਰਾਂ ਸਾਡੇ ਦਿਲ ਦੀਆਂ ਗਹਿਰਾਈਆਂ ਤੱਕ ਚਲੇ ਜਾਣ ਗੁਰੂ ਸਾਹਿਬ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਨਾਲ ਮਹਾਰਾਜ ਦੀ ਸਿੱਖੀ ਦੇ ਨਾਲ ਸਾਡਾ ਅਟੁੱਟ ਅਡਿੱਗ ਅਤੇ ਅਟਲ ਪ੍ਰੇਮ ਪੈ ਜਾਣਾ ਕਰੇ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਅਗਾਂਹ ਵਾਸਤੇ ਸਮਤ ਬਖਸ਼ਣੀ ਲੇਖ ਹੈ ਪਤਾ ਹੈ ਨਾ ਛੂਟੀ ਹੈ ਖਿਨ ਖਿਨ ਭੁੱਲਣ ਹਾਰ ਬਖਸਣ ਹਾਰ ਬਖਸ ਲੈ ਨਾ

ਹੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਪੁੱਤਰਾਂ ਦੇ ਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਕੇ ਸਤਿਯੁਗੀ ਤਪ ਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਦੇ ਦੀਵਾਨ ਸਜੇ ਹੋਏ ਦੀਵਾਨਾ ਅੰਦਰ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਹੋਈ ਮਹਾਰਾਜ ਕਥਾ ਦੇ ਮਾਣੇ ਅੰਦਰ ਸੰਗਤਾਂ ਨੇ ਬੇਅੰਤ ਮਾਇਆ ਭੇਟ ਕਰਨਾ ਕੀਤੀ ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਚੱਲਿਆ ਖਦਮ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਲੇਖੇ ਵਿੱਚ ਲਾਉਣਾ ਯਾਤਰਾ ਸਫਲੀ ਕਰਨੀ ਜੋ ਜੀ

ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਟ ਹਾਜ਼ਰ ਹੋਈ ਹੈ। ਆਪ ਜੀ ਦਰੋ ਘਰੋ ਨਾਮਦਾਨ ਗੁਰਸਿੱਖੀ ਦਾਨ ਬਚਨਾ ਹਾਜ਼ਰੀਆਂ ਦਰਗਵਾਨ ਕਰਨੀ ਯਾਤਰਾ ਸਫਲ ਕਰਨੀ।

0: ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ
1: ਫਤਿਹ। ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ।

ਨਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡਥੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨਾਉ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸ਼ਰਨਾਈ।

ਮਹਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਨਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਬੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸ

ਨਾ ਕੋਏ ਤੋ ਕਰ ਕਰ ਵੇਖਹਿ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਾਂ ਜਤੀ ਸਤੀ ਨਹੀਂ ਪੜੇ।

ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਾਹਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਉਰ ਕਰ ਕਾਟ ਦਯੋ ਅਸਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲਿਹੋ ਉਬਾਰੇ ਕਬਿਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈ ਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੁਜ ਜੋ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੱਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਪਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛੀਟੀ ਤੇ ਕੁੰਚਰੀਅ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ, ਆਪ ਹਾਥ ਦੈ ਰਾਖ ਮੋਹਿ ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੁ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨ ਤਿਨਸੋ, ਲਿਵ ਲਾਗੀ ਮੋਰੀ ਪਗ ਇਨਸੋ।

ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ।

ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ

ਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੈ ਜੇ ਕੋ ਹੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੋ।

ਕਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨ ਜਾਏ ਜੇ ਆਵੇ ਤੁਧ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾਂ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ

ਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਮਰਾਓ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵਿਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਸਾਹਿਬ ਅਜੀਤ ਸਿੰਘ ਜੀ ਸਾਹਿਬ, ਸਾਹਿਬ ਵਾਹਿਗੁਰੂ ਜੀ ਕੀ ਫਤਿਹ।

ಸಂಕಾಲ

Thank you.

0: ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਕੇ ਫਿਰੇ ਜਿੰਦ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਵ ਲਗਨੀ ਖਿੱਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਦੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ
1: ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਵਿਖ ਵਡਾਨ ਰਿਹਾ ਵਿਸਮਾਦ ਨਾਨਕ ਬੁੱਝਹੁੰ ਪੂਰੇ

ਲਟਕੀਆਂ ਕੇ ਮੁੰਦੜੇ ਲਟਕਿਆ ਕੇ ਹਾਰ ਜਿੱਤਣ ਪਏ ਨਾਨਕਾ ਸੇਤਨ ਹੋਵੇ ਸ਼ਾਰ ਗਿਆਨ ਨਗਰੀ ਟੁੰਬੀਏ ਕਿਤਨਾ ਕੜਵੈਸਾ।

ਕੋੜੀ ਨਦਰ ਕਰੇ ਜਾ ਆਪਣੇ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜਿਹੇ ਬਹੁਤੇ ਜਨਮ ਭਰਮੀ ਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੋੜਦਾਤਾ ਕੋਨੀ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲੇ ਸਤਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨੇ ਸੱਚੋ ਸੱਚ ਬੁਝਾ

ਪੌੜੀ ਸਤਿਗੁਰ ਵੱਡਾ ਕਰਸਾ ਲਾਈਆਂ ਜਿਸ ਵਿੱਚ ਵੱਡੀਆਂ ਵਡਿਆਈਆਂ ਸੇ ਮਿਲੇ ਤਾਂ ਨਦਰੀ ਆਈਆਂ ਜਦ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਹੱਥ ਵਿੱਚ ਮਾਰ

ਪੌੜੀ ਜਿਸੇ ਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਸ ਕਿਤਾ ਪਾਇਆ ਆਪਣਾ ਸਾਲਪੁਰੀ ਕਾਲੀਏ ਮੰਦਾ ਮੁਲਕ ਕੀ।